ਸਰਨਾਟਾ ਛਾ ਗਿਆ, ਸੰਗਤਾਂ ਹੈਰਾਨ ਹੋ ਗਈਆਂ, ਬਲਿਹਾਰੇ ਜਾਵਾਂ ਕਲਗੀਆਂ ਵਾਲੇ ਦੇ। ਸੰਗਤਾਂ ਦੇ ਵਿੱਚੋਂ ਇੱਕ ਸ਼ਰਧਾਲੂ ਸਿੱਖ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ ਗਲ ਦੇ ਵਿੱਚ ਪੱਲਾ ਪਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਸਿਰ ਧਰ ਦਿੱਤਾ, ਕਹਿੰਦਾ ਲੈ ਲਓ ਦਾਤਾ ਦੀ ਸਾਧ ਰਹੇ।

ਭਾਈ ਦਇਆ ਰਾਮ ਲਾਹੌਰ ਦਾ ਰਹਿਣ ਵਾਲਾ ਇੱਕ ਉਮਰ 30 ਸਾਲ ਹੈ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ।

Thank you.

Thank you.

ਏਡੀ ਗੂੜੀ ਨੀਂਦ ਆਈ ਹੈ ਇੱਕ ਵਾਰੀ ਪਾਸਾ

ਸਰਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸ ਨੂੰ ਝੱਲਾ ਕਹਿੰਦਾ, ਕੋਈ ਦੀਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ, ਪ੍ਰਸ਼ਾਦ ਨਹੀਂ ਛਕੇ, ਪਤਾ ਨਹੀਂ ਕਿਹੜਾ ਰੋਗ। ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਰਹੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾ ਠਰ ਜਾਣ, ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਤੇ ਮਾਂ ਦਾ ਪਿਆਰ ਮਾਤਾ ਪ੍ਰੀਤ ਕਰੇ ਪੁੱਤ ਮਾਤਾ ਤ੍ਰਿਪਤ। ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਬੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਪ ਕਰ ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆ ਗਿਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਿਆ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ। ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨੀ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ।
ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਹੈ ਤੇ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਜੋ ਗੁਰੂ ਕਾ ਹੁਕਮ ਹੈ ਠੀਕ, ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਸ ਪੰਕਤੀ ਦੇ ਵਿਸ਼ਰਾਮ ਵੱਲ ਜਰਾ ਧਿਆਨ ਦੇਣਾ। ਬਾਣੀ ਪੜਨ ਵਾਲੇ ਬੜੇ ਸੁਲਝੇ ਸੱਜਣ ਬੈਠੇ ਹੋ, ਜੇ ਪੜ ਲਿਆ ਨਾ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ। ਨਾ ਤੇ ਵਿਸ਼ਰਾਮ ਲਾ ਦਿੱਤਾ ਤੇ ਪਤਾ ਅਰਥ ਕੀ ਹੋਵੇਗਾ, ਵਡਿਆਈ ਦਿੰਦਾ ਕੋਈ ਨੀ ਤੇ ਪਛਤਾਉਂਦਾ ਹੀ ਰਹਿੰਦਾ। ਆਖੋ ਸਤਨਾਮ, ਕੋ ਗੱਲ ਬਣੀ ਨਾ ਨਾ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਹਰ ਦੀਆਂ ਸਦਾ ਸਦਾ ਵਡਿਆਈਆਂ ਨੇ ਹਰੀ ਜੀ ਦੀਆਂ, ਦਿੰਦਾ ਵਡਿਆਈਆਂ ਨਾ ਪਛੋਤਾਏ। ਵਡਿਆਈਆਂ ਵੀ ਦਿੰਦਾ ਹੈ ਮੇਰੇ ਮਨ ਤੇ ਦੇ ਕੇ ਪਛਤਾਉਂਦਾ ਵੀ ਨਹੀਂ। ਮਨੁੱਖ ਤੇ ਜੋ ਦੇ ਦੇਵੇ ਕਈ ਵਾਰ ਦੇ ਕੇ ਪਛਤਾਉਣਾ ਵੀ ਪੈਂਦਾ। ਬੜੀ ਸੁੰਦਰ ਵਾਰਤਾ ਯਾਦ ਆਈ, ਕਹਿੰਦੇ ਨੇ ਇੱਕ ਸੱਜਣ ਨੂੰ ਡੁੱਬਦੇ ਨੂੰ ਕਿਸੇ ਬਚਾਇਆ, ਪਾਣੀ ਚ ਰੁੜ ਰਿਹਾ ਸੀ ਤੇ ਛੇਤੀ ਨਾਲ ਇਹ ਪਾਣੀ ਚ ਗਿਆ, ਬਾਹਰ ਕੱਢੇ, ਬਚਾ ਤੇ ਦਿੱਤਾ। ਪਰ ਰੋਜ਼ ਉਹਨੂੰ ਆਖਿਆ ਕਰੇ, ਜੇ ਤੈਨੂੰ ਨਾ ਬਚਾਉਂਦਾ ਤੇ ਅੱਜ ਤੇਰਾ ਕੀ ਹਾਲ ਹੁੰਦਾ, ਵੇਖ ਤੈਨੂੰ ਉਸ ਦਿਨ ਮੈਂ ਡੁੱਬਦੇ ਨੂੰ ਬਚਾਇਆ ਸੀ। ਬੜੀ ਮੁਸ਼ਕਲ ਬਣ ਗਈ, ਰੋਜ਼ਾਨਾ ਹੀ ਇਹ ਮਿਲਦਾ, ਜਾਂ ਤੇ ਕਿਤੇ ਦੇਰ ਬਾਅਦ ਮਿਲਦਾ ਤੇ ਤਾਂ ਵੀ ਗੱਲ ਚਲੋ ਬਰਦਾਸ਼ਤ ਹੋ ਜਾਂਦੀ। ਰੋਜ਼ ਮਿਲਦਾ, ਰੋਜ਼ ਕਹਿੰਦਾ, ਇੱਕ ਦਿਨ ਕਹਿਣ ਲੱਗਾ, ਸੱਜਣਾ ਜਰਾ ਮੇਰੇ ਨਾਲ ਆ। ਲੈ ਗਿਆ ਨਦੀ ਦੇ ਕਿਨਾਰੇ, ਕਹਿਣ ਲੱਗਾ ਜਰਾ ਇੱਥੇ ਖਲੋ ਕਿਨਾਰੇ। ਛਾਲ ਮਾਰੀ ਨਦੀ ਚ, ਉਹਨੇ ਪਾਣੀ ਚ ਹੀ ਚਲਾ ਗਿਆ। ਕਹਿਣ ਲੱਗਾ ਜਿੰਨੇ ਚੋ ਤੂੰ ਬਚਾਇਆ ਸੀ ਅੱਜ ਮੈਂ ਉਹਨੇ ਚ ਹੀ ਆ, ਹੁਣ ਮੈਂ ਡੁੱਬਾਂ ਜਾਂ ਬਚਾਂ ਤੂੰ ਜਾ। ਆਖੋ ਸਤਨ, ਤੂੰ ਚਲਾ ਜਾ, ਤੂੰ ਵਡਿਆਈ ਤੇ ਦਿੱਤੀ, ਬਚਾਇਆ ਤੇ ਸਹੀ ਪਰ ਪਛਤਾ ਰਹੇ। ਦੇ ਕੇ ਪਛਤਾਉਣਾ ਬੰਦਾ ਸ਼ਾਇਦ ਐਸਾ ਕਰ ਸਕੇ, ਜਿਹੜੇ ਪਰਮਾਤਮਾ ਨਾਲ ਜੁੜੇ ਨੇ ਦੇਂਦੇ ਬਹੁਤ ਨੇ ਪਰ ਭੁੱਲ ਜਾਂਦੇ। ਦਾਤੇ ਦੀ ਦਾਤ ਸਮਝ ਕੇ ਕਦੀ ਉਹਨਾਂ ਚਿਤਾਰਿਆ ਨਹੀਂ, ਕਦੀ ਯਾਦ ਨਹੀਂ ਕਰਾਇਆ। ਨੰਕਾਰ ਏਡਾ ਬੇਪਰਵਾਹ ਏ, ਦੇਂਦਾ ਦੇ ਲੈਂਦੇ ਥੱਕ ਪਾਏ। ਤੁਸੀਂ ਬੱਚੇ ਨੂੰ ਧਨ ਦਿੱਤਾ, ਠੀਕ ਥਾਂ ਤੇ ਵਰਤਿਆ ਨਹੀਂ ਤੇ ਗਿਲਾ ਵੀ ਕਰਨੇ ਆ, ਤਾੜਨਾ ਵੀ ਕਰਨੇ ਆ, ਤੂੰ ਠੀਕ ਨਹੀਂ ਕੀਤਾ। ਪਰ ਸਾਹਿਬ ਕਹਿੰਦੇ ਨੇ ਉਹਦੀ ਦਾਤ ਲੈ ਕੇ ਬੰਦੇ ਨੇ ਬੜੀ ਗਲਤ ਵਰਤੀ ਹੈ ਫਿਰ ਵੀ ਦੇਈ ਜਾਂਦਾ, ਕਦੀ ਚਿਤਾਰਦਾ ਹੀ ਨਹੀਂ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਤੇ ਏਡਾ ਦਿਆਲ ਹੈ, ਕੇਤੇ ਖੱਪ ਟੁੱਟੇ ਵਿਕਾਰ, ਕਿੰਨੇ ਲੈ ਕੇ ਵਿਕਾਰਾਂ ਚ ਖੱਪ ਕੇ ਟੁੱਟ ਗਏ ਨੇ, ਪਰ ਉਹ ਦਾਤਾ ਦੇਈ ਜਾ ਰਹੀ। ਉਸਨੇ ਕਦੀ ਨਹੀਂ ਆਖਿਆ ਕਿ ਤੂੰ ਦਾਤ ਨੂੰ ਗਲਤ ਵਰਤ ਰਹੇ ਹੈ, ਜਿਵੇਂ ਕੋਈ ਵਰਤਦਾ ਫਿਰ ਵੀ ਉਹ ਦੇਈ ਜਾਂਦਾ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ, ਕਿ ਜਹਾਂਗੀਰ ਦੇ ਤੁਸ ਵੀ ਸੁਭਾਅ ਕਾਰਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਰਹਿਣਾ ਪਏ। ਅੱਜ ਦੇ ਦਿਨ ਬਹੁਤ ਵੱਡੀ ਵਡਿਆਈ ਮਿਲੀ ਮੀਆਂ ਮੀਰ ਨੂੰ, ਵਜ਼ੀਰ ਖਾਨ ਨੂੰ। ਬੜਾ ਇਹਨਾਂ ਨੇ ਸਮਝਾਇਆ ਜਹਾਂਗੀਰ ਨੂੰ, ਕਹਿਣ ਲੱਗੇ ਬ੍ਰਹਮ ਗਿਆਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰੀ ਮੂਰਖਤਾ ਕਾਰਨ ਤੱਤੀ ਤਵੀ ਤੇ ਬੈਠ ਕੇ ਸ਼ਹੀਦ ਹੋਵੇ। ਅੱਜ ਅੱਲਾਹ ਦਾ ਨੂਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਬੰਦੀ ਚ ਪਾਇਆ, ਠੀਕ ਨਹੀਂ। ਗੱਲ ਦੀ ਸਮਝ ਵਿੱਚ ਆ ਗਈ, ਰਿਹਾਈ ਦਾ ਹੁਕਮ ਦੇ ਦਿੱਤਾ। ਪਰ ਗੁਰਦੇਵ ਕਹਿਣ ਲੱਗੇ ਇਕੱਲੇ ਨਹੀਂ ਜਾਣਾ, ਇਹਨਾਂ ਕੈਦੀਆਂ ਨੂੰ ਨਾਲ ਹੀ ਅਸੀਂ ਲੈ ਕੇ ਜਾਣਾ, ਕਿਉਂਕਿ ਇਹਨਾਂ ਦਾ ਗੁਨਾਹ ਨਹੀਂ, ਗੁਨਾਹ ਹੈ ਕੋਈ ਤੇ ਤੇਰਾ, ਇਹਨਾਂ ਦਾ ਕੀ ਗੁਨਾਹ ਹੈ, ਇਹਨਾਂ ਨੂੰ ਛੱਡ ਦਿਓ। ਕਹਿੰਦੇ ਨੇ 52 ਕੈਦੀਆਂ ਨੂੰ ਗੁਰਦੇਵ ਜੀ ਨੇ ਰਿਹਾ ਕਰਾਇਆ, ਔਰ ਬੜੇ ਨਾਟਕੀ ਢੰਗ ਨਾਲ। ਜਹਾਂਗੀਰ ਨੇ ਕਿਹਾ ਸੀ ਜਿੰਨੇ ਪੱਲਾ ਫੜ ਲੈਣ ਉਹਨਾਂ ਨੂੰ ਰਿਹਾ ਕੀਤਾ ਜਾਏ। ਹੁਣ ਪੱਲਾ ਕਿੰਨੇ ਫੜ ਸਕਦੇ ਨੇ, 2 ਫੜ ਲੈਣ, 4 ਫੜ ਲੈਣ, ਪਰ ਸਾਹਿਬਾਂ ਕੋਲ ਜੁਗਤੀ ਹੈ। ਗੁਰੂ ਹੁੰਦਾ ਹੀ ਉਹ ਹੈ ਜਿਸ ਕੋਲ ਜੁਗਤੀ ਹੋਵੇ। 52 ਕਲੀਆਂ ਵਾਲਾ ਕਹਿੰਦੇ ਨੇ ਚੋਲਾ ਸਿਵਾਇਆ, ਇੱਕ ਇੱਕ ਕਲੀ ਸਾਰਿਆਂ ਫੜ ਲਈ ਤੇ ਕੈਦ ਤੋਂ ਰਿਹਾ ਹੋ ਕੇ ਬਾਹਰ ਆਏ। ਅੱਜ ਦੇ ਦਿਨ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤੇ ਉਸ ਦਿਨ ਦੀਪ ਮਾਲਾ ਕੀਤੀ ਗਈ। ਪ੍ਰਕਾਸ਼ ਦਾ ਤੇ ਖੁਸ਼ੀ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਅੱਜ ਤੱਕ ਮੈਂ ਕੋਈ ਐਸਾ ਮਕਾਨ ਨਹੀਂ ਵੇਖਿਆ ਕਿ ਪ੍ਰਾਣੀ ਚੜਾਈ ਕਰ ਗਿਆ ਹੋਵੇ ਤੇ ਕਿਸੇ ਨੇ ਲਾਈਟਾਂ ਦਾ ਪ੍ਰਬੰਧ ਕੀਤਾ ਹੋਵੇ ਕਿ ਇੱਥੇ ਲਾਈਟਾਂ ਲੱਗ ਜਾਣ। ਹਾਂ, ਸ਼ਾਦੀ ਹੋਵੇ ਤੇ ਕਹਿੰਦੇ ਆ ਜਗਮਗਾਉਂਦਾ ਹੋਵੇ ਮਕਾਨ, ਲਾਈਟਾਂ ਦਾ ਪ੍ਰਬੰਧ ਕੀਤਾ ਜਾਏ। ਜ਼ਿਆਦਾ ਪ੍ਰਕਾਸ਼ ਕਦੋਂ ਚਾਹੀਦਾ, ਜਦੋਂ ਮਹਾਨ ਖੁਸ਼ੀ ਹੋਵੇ। ਸਿੱਖਾਂ ਵਾਸਤੇ ਬੜੀ ਖੁਸ਼ੀ ਸੀ, ਵਿਛੋੜਾ ਸੀ, ਗੁਰਦੇਵ ਜੀ ਅੱਜ ਆਏ, ਦੀਪ ਮਾਲਾ ਕੀਤੀ ਗਈ, ਦੀਵਾਲੀ ਦੀ ਹੋਰ ਮਹਾਨਤਾ ਬਣੀ। ਹੋਰ ਇਸ ਤੋਂ ਅੱਗੇ ਦੀਵਾਲੀ ਦੀ ਇੱਕ ਮਹਾਨਤਾ,
ਭਾਈ ਸਾਹਿਬ ਭਾਈ ਮਣੀ ਸਿੰਘ ਦਾ ਨਾਮ ਤੁਸੀਂ ਸਾਰਿਆਂ ਸੁਣਿਆ, ਕਿਹੜਾ ਸਿੱਖ ਹੈ ਜਿਹੜਾ ਨਹੀਂ ਜਾਣਦਾ। ਗ੍ਰੰਥੀ ਸਿੰਘ ਦੀ ਬਹੁਤ ਵੱਡੀ ਮਹਾਨਤਾ ਹੈ, ਔਰ ਗ੍ਰੰਥੀ ਜਿਹੜਾ ਸ਼ਬਦ ਹੈ ਗ੍ਰੰਥ ਨਾਲ ਜੁੜਿਆ ਹੋਇਆ। ਗ੍ਰੰਥੀ ਹੈ ਕੌਣ? ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋ ਇੱਕਮਿੱਕ ਹੋ ਗਿਆ, ਇਹਨੂੰ ਪਤਾ ਕੋ ਪੁੱਛੇ ਇਹ ਸ਼ਬਦ ਕਿਹੜੇ ਸਫ਼ੇ ਤੇ ਹੈ, ਕੀ ਭਾਵ ਹੈ, ਭਾਵ ਗ੍ਰੰਥ ਨਾਲ ਇੱਕਮਿੱਕ ਹੋ ਗਿਆ ਹੋਵੇ। ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਆਪਣਾ ਤਨ ਮਨ ਧਨ ਅਰਪਣ ਕਰ ਦਿੱਤਾ ਹੋਵੇ। ਭਾਈ ਮਣੀ ਸਿੰਘ ਸਾਹਿਬ ਗ੍ਰੰਥੀ ਸਨ ਦਰਬਾਰ ਸਾਹਿਬ ਦੇ, ਔਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਉਹਨਾਂ ਨੂੰ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗ੍ਰੰਥੀ ਥਾਪਿਆ ਸੀ। ਇਸੇ ਪਰੰਪਰਾ ਦੇ ਵਿੱਚ ਲੜੀਵਾਰ ਭਾਈ ਮਣੀ ਸਿੰਘ ਜੀ ਗ੍ਰੰਥੀ ਬਣੇ। ਇਹਨਾਂ ਨੇ ਖਾਲਸਾ ਪੰਥ ਦੇ ਬੜੇ ਝਗੜੇ ਨਜਿੱਠੇ, ਬੰਦਈਆਂ ਦਾ ਤੇ ਤੱਤ ਖਾਲਸੇ ਦਾ ਬੜਾ ਵਿਵਾਦ ਹੋ ਗਿਆ। ਕਹਿੰਦੇ ਨੇ ਫੈਸਲਾ ਕੋਈ ਹੋਵੇ ਨਾ, ਔਰ ਖਤਰਾ ਸੀ ਕਿ ਭਰਾਵਾਂ ਦੀਆਂ ਤਲਵਾਰਾਂ ਚੱਲਣਗੀਆਂ, ਔਰ ਇਹਨਾਂ ਦੇ ਖੂਨ ਨਾਲ ਹੀ ਸ਼ਾਇਦ ਸਾਰੀਆਂ ਪਰਿਕਰਮਾਂ ਭਰ ਜਾਣ, ਇਹ ਪਾਵਨ ਸਥਾਨ ਤੇ ਕਿਤੇ ਸਿੱਖਾਂ ਦਾ ਖੂਨ ਨਾ ਡੁੱਲ ਜਾਏ। ਭਾਈ ਸਾਹਿਬ ਕਹਿਣ ਲੱਗੇ ਆਓ ਗੁਰੂ ਕੋਲੋਂ ਫੈਸਲਾ ਲੈ ਲਈਏ, ਇੱਥੇ ਦਾ ਪ੍ਰਬੰਧ ਕਿਸ ਨੇ ਕਰਨਾ। ਦੋ ਪਰਚੀਆਂ ਲਿਖੀਆਂ ਗਈਆਂ, ਔਰ ਆਪ ਜੀ ਜਿੱਥੋਂ ਜਾ ਕੇ ਜਲ ਲੈਂਦੇ ਹੋ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਪਿਛਲੇ ਪਾਸਿਓਂ ਪੌੜੀਆਂ ਦੋ ਚਾਰ ਉਤਰ ਕੇ ਜਿੱਥੋਂ ਜਲ ਲੈਂਦੇ ਹੋ, ਇਸ ਥਾਂ ਤੇ ਕਹਿੰਦੇ ਨੇ ਪਰਚੀਆਂ ਸੁੱਟੀਆਂ ਗਈਆਂ। ਕੁਛ ਚਿਰ ਤੇ ਕੋਈ ਪਰਚੀ ਵੀ ਨਾ ਤਰੀ ਤੇ ਸਿੱਖ ਕਹਿਣ ਲੱਗੇ ਪਾਤਸ਼ਾਹ ਜੇ ਕੋਈ ਵੀ ਨਾ ਪਰਚੀ ਤਰੀ ਤੇ ਫੇਰ ਤੁਰਕ ਇੱਥੇ ਦਾ ਪ੍ਰਬੰਧ ਸਾਂਭਣਗੇ। ਪਰ ਕਹਿੰਦੇ ਨੇ ਕੁਛ ਦੇਰ ਬਾਅਦ ਤੱਤ ਖਾਲਸੇ ਦੀ ਪਰਚੀ ਬਾਹਰ ਆ ਗਈ, ਬੰਦਈਆਂ ਨੇ ਫੈਸਲਾ ਮੰਨਿਆ, ਉਹਨਾਂ ਬਿਸਤਰੇ ਬੰਨ ਲੈ। ਤੱਤ ਖਾਲਸੇ ਨੇ ਉਸ ਵੇਲੇ ਸਾਰਾ ਪ੍ਰਬੰਧ ਕੀਤਾ, ਖੂਨ ਖਰਾਬੇ ਤੋਂ ਕੌਮ ਨੂੰ ਭਾਈ ਮਨੀ ਸਿੰਘ ਜੀ ਨੇ ਬਚਾ ਲਏ। ਦੇਰ ਬੀਤ ਗਈ ਤੇ ਇਕੱਠ ਹੋਵੇ ਕੋਈ ਨਾ, ਭਾਈ ਸਾਹਿਬ ਜੀ ਨੇ ਥਾਂ ਥਾਂ ਪੱਤਰ ਲਿਖੇ, ਕਹਿਣ ਲੱਗੇ ਖਾਲਸਾ ਜੀ ਇਕੱਠ ਹੀ ਨਾ ਹੋਏ ਤੇ ਕੌਮ ਦਾ ਕੀ ਬਣੇਗਾ, ਤੁਹਾਡਾ ਜੀਵਨ ਇਕਾਂਤੀ ਜੀਵਨ ਤੇ ਨਹੀਂ, ਇਕੱਲੇ ਇਕੱਲੇ ਦਾ ਤੇ ਨਹੀਂ, ਇਕੱਲਾ ਕੋਈ ਕਿੰਨਾ ਸਿਮਰਨ ਭਜਨ ਕਰੀ ਜਾਏ ਜਦੋਂ ਆਪਣੀ ਜਥੇਬੰਦੀ ਨਾਲ ਮਿਲ ਕੇ ਨਹੀਂ ਨਾ ਚੱਲਦਾ, ਸਿੱਖੀ ਦੀ ਪੂਰੀ ਗੱਲ ਨਹੀਂ ਹੁੰਦੀ। ਜਥੇਬੰਦੀ ਦਾ ਵੀ ਧਿਆਨ ਰੱਖਣਾ, ਮੈਂ ਹੀ ਨਹੀਂ ਚੱਲਣਾ, ਦੂਸਰਿਆਂ ਨੂੰ ਨਾਲ ਲੈ ਕੇ ਚੱਲਣਾ। ਅਰਦਾਸ ਤੇ ਇੱਕ ਸ਼ਬਦ ਵੱਲ ਧਿਆਨ ਦੇਣਾ ਕਿ ਸਰਬੱਤ ਸਮੂਹ ਖਾਲਸੇ ਕੀ ਅਰਦਾਸ, ਇਕੱਲੇ ਬੰਦੇ ਦੀ ਕਿਸੇ ਦੀ ਕੋਈ ਗੱਲ ਨਹੀਂ, ਖਾਲਸੇ ਨਾਲ ਮਿਲ ਕੇ ਅਰਦਾਸ ਕਰਨੀ ਹੈ, ਖਾਲਸੇ ਦੀ ਮਰਜ਼ੀ ਨਾਲ ਚੱਲਣਾ। ਖਾਲਸਾ ਜੀ ਇਕੱਠੇ ਹੋ, ਕਹਿਣ ਲੱਗੇ ਖਾਲਸੇ ਕਦੋਂ ਹੋਈਏ, ਦੀਵਾਲੀ ਤੇ ਆਓ। ਦੀਵਾਲੀ ਤੇ ਆਉਣ ਲਈ ਹੁਣ ਮਨਜ਼ੂਰੀ ਚਾਹੀਦੀ ਹੈ, ਆਪਣੇ ਦੇਸ਼ ਵਿੱਚ ਹੀ ਗੌਰਮੈਂਟ ਦੀ ਮਨਜ਼ੂਰੀ, ਅਰਜ਼ੀ ਦਿੱਤੀ ਨਵਾਬ ਦੇ ਅੱਗੇ, ਉਹਨਾਂ ਨੇ ਕਿਹਾ 5000 ਰੁਪਇਆ ਟੈਕਸ ਗੌਰਮੈਂਟ ਨੂੰ ਦੇਣਾ ਪਏਗਾ। ਭਾਈ ਸਾਹਿਬ ਨੇ ਸੋਚਿਆ ਸਿੱਖਾਂ ਨੇ ਆਉਣਾ, ਚੜਾਵਾ ਚੜੇਗਾ ਤੇ ਇਹਨਾਂ ਨੂੰ ਦੇ ਦੇਵਾਂਗੇ ਟੈਕਸ, ਪਰ ਮੇਲਾ ਤੇ ਲੱਗਣਾ ਚਾਹੀਦਾ, ਇਕੱਠ ਤੇ ਹੋਣਾ ਚਾਹੀਦਾ। ਪਰ ਤੁਰਕਾਂ ਦੀ ਬਦਨੀਤੀ ਹੋ ਗਈ ਕਿ ਸਿੱਖ ਸਾਰੇ ਇਕੱਠੇ ਹੋਣ, ਜਦੋਂ ਉਦੋਂ ਇਹਨਾਂ ਨੂੰ ਮਾਰ ਦਿੱਤਾ ਜਾਵੇ। ਭਾਈ ਸਾਹਿਬ ਨੂੰ ਪਤਾ ਲੱਗਿਆ, ਹੁਕਮ ਭੇਜ ਦਿੱਤੇ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਸਿੱਖਾਂ ਨੂੰ ਕੋਈ ਨਾ ਆਇਓ, ਜ਼ਾਲਮ ਹਕੂਮਤ ਦੀ ਬਦਨੀਤੀ ਹੈ, ਤੁਸੀਂ ਨਹੀਂ ਆਉਣਾ। ਕਹਿੰਦੇ ਨੇ ਨਾ ਆਏ, ਮੇਲਾ ਲੱਗਾ ਕੋਈ ਨਾ, ਪਰ ਟੈਕਸ ਦੀ ਮੰਗ ਕੀਤੀ ਗਈ, ਹਕੂਮਤ ਚਿੜ ਗਈ। ਭਾਈ ਸਾਹਿਬ ਕਹਿਣ ਲੱਗੇ ਤੁਸੀਂ ਧੋਖਾ ਕੀਤਾ, ਤੁਹਾਡੇ ਫਰੇਬ ਦਾ ਪਤਾ ਚੱਲ ਗਿਆ, ਮੇਲਾ ਲੱਗਾ ਕੋਈ ਨਹੀਂ ਤੇ ਟੈਕਸ ਤੁਹਾਨੂੰ ਕਾਹਦਾ ਦਈਏ। ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲਿਜਾਇਆ ਗਿਆ, ਔਰ ਬੰਦ ਬੰਦ ਕੱਟਣ ਦਾ ਹੁਕਮ ਦਿੱਤਾ ਗਿਆ। ਉਸ ਵੇਲੇ ਸਿੱਖ ਕੌਮ ਕੋਲ, ਸ਼ਰਧਾਲੂਆਂ ਕੋਲ ਕੋਈ ਧਨ ਦੀ ਘਾਟ ਨਹੀਂ ਸੀ। ਲਾਹੌਰ ਦੇ ਦੁਕਾਨਦਾਰ ਕੁਛ ਇਕੱਠੇ ਹੋਏ, ਉਹਨਾਂ ਨੇ ਜਾ ਕੇ ਸੂਬੇ ਨੂੰ ਆਖਿਆ ਭਾਈ ਸਾਹਿਬ ਨੂੰ ਸੋਨੇ ਨਾਲ ਤੋਲ ਦੇਣੇ, ਭਾਈ ਸਾਹਿਬ ਨੂੰ ਰਿਹਾ ਕਰ ਦਿੱਤਾ ਜਾਏ। 5000 ਟੈਕਸ ਕੀ, 5 ਲੱਖ ਦੇ ਦਿੰਦੇ ਹਾਂ ਅਸੀਂ, 5 ਕਰੋੜ ਦੇ ਦਿੰਦੇ ਹਾਂ। ਭਾਈ ਸਾਹਿਬ ਕਹਿਣ ਲੱਗੇ ਕੀ ਕਰੋਗੇ, ਇਹ ਸਰੀਰ ਠੀਕਰਾ ਪੂਰਾ ਵਰਤਿਆ ਗਿਆ, ਇਸ ਵਿੱਚ ਹੁਣ ਕੁਛ ਨਹੀਂ, 95 ਸਾਲ ਦੀ ਮੇਰੀ ਉਮਰਾ ਹੋ ਗਈ ਹੈ, ਇਸ ਜ਼ਿੱਦ ਵਿੱਚ ਆ ਕੇ ਮੈਂ ਜਾਨ ਬਚਾਉਣ ਵਾਸਤੇ ਟੈਕਸ ਕੋਈ ਨਹੀਂ ਦੇਣਾ, ਇਹਨਾਂ ਧੋਖਾ ਕੀਤਾ, ਹੁਣ ਬੰਦ ਬੰਦ ਕੱਟਿਆ ਜਾਵੇਗਾ, ਔਰ ਦੁਨੀਆਂ ਵੇਖੇਗੀ ਕਿ ਗੁਰੂ ਪਾਤਸ਼ਾਹ ਜੀ ਨੇ ਕੁਰਬਾਨੀ ਕਰਨ ਵਾਸਤੇ ਕਿੰਨਾ ਜਜ਼ਬਾ ਸਿੱਖਾਂ ਦੇ ਵਿੱਚ ਭਰਿਆ। ਭਾਈ ਸਾਹਿਬ ਨੇ ਰੋਕ ਦਿੱਤਾ ਗਿਆ, ਸ਼ਰਧਾਲੂਆਂ ਦੀ ਕੋਈ ਪੇਸ਼ ਨਾ ਗਈ, ਭਾਈ ਸਾਹਿਬ ਨੂੰ ਕਤਲਗਾਹ ਵਿੱਚ ਬਿਠਾਇਆ ਗਿਆ। ਜਲਾਦ ਨੇ ਬੰਦ ਬੰਦ ਕੱਟ ਦਿੱਤਾ ਤੇ ਭਾਈ ਸਾਹਿਬ ਅਰਦਾਸ ਕਰ ਰਹੇ ਸਨ, ਇਹ ਪਾਤਸ਼ਾਹ
ਮੇਰਾ ਬੰਦ ਬੰਦ ਕੱਟਿਆ ਜਾਏ ਪਰ ਸਿੱਖ ਪੰਥ ਦਾ ਬੰਦ ਬੰਦ ਜੁੜ ਜਾਏ, ਇਹ ਇਕੱਠੇ ਰਹਿ, ਇਹ ਸੰਘਣੇ ਹੋ ਕੇ ਬੈਠਣ, ਇਹਨਾਂ ਵਿੱਚ ਫੁੱਟ ਨਾ ਪਵੇ। ਮੇਰਾ ਬੰਦ ਬੰਦ ਬੇਸ਼ੱਕ ਕੱਟਿਆ ਜਾਏ ਹੋਇਆ ਇਸੇ ਤਰ੍ਹਾਂ। ਉਸ ਸਮੇਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਪਰ ਸਿੱਖ ਪੰਥ ਜਿਹੜਾ ਸੀ ਉਸ ਵੇਲੇ ਇਕੱਠਾ ਹੋ ਗਿਆ। ਸਾਰਿਆਂ ਨੇ ਕਿਹਾ ਸਾਨੂੰ ਫੁੱਟਣਾ ਨਹੀਂ ਚਾਹੀਦਾ, ਇਕੱਠੇ ਹੋ ਕੇ ਕੁਝ ਕਰਨਾ ਚਾਹੀਦਾ, ਸੰਗਤ ਰੂਪ ਵਿੱਚ ਸਾਨੂੰ ਬੈਠਣਾ ਚਾਹੀਦਾ। ਭਾਈ ਸਾਹਿਬ ਕੁਰਬਾਨੀ ਦੇ ਕੇ ਸਬਕ ਸਿਖਾ ਗਏ। ਮੈਂ ਅਰਜ਼ੇ ਕਰ ਰਿਹਾ ਸਾਂ ਏਡੀ ਵੱਡੀ ਵਡਿਆਈ ਦੇਣ ਵਾਲਾ ਕੌਣ ਹੈ, ਨੰਕਾਰ ਵਡਿਆਈ ਦਿੰਦਾ। ਇਹਨਾਂ ਗੱਲਾਂ ਤੋਂ ਅੱਜ ਕੋਈ ਸਿੱਖਿਆ ਲੈ ਕੇ ਜਾਣੀ? ਆਉਂਦੀ ਹੈ ਦੀਵਾਲੀ, ਇੱਕ ਦੂਸਰੇ ਸੱਜਣ ਨੂੰ ਕਾਰਡ ਪੋਸਟ ਕਰ ਦਿੰਦੇ ਹਾਂ ਕਿ ਦੀਵਾਲੀ ਮੁਬਾਰਕ ਹੈ, ਪਰ ਦੀਵਾਲੀ ਮੁਬਾਰਕ ਤਾਂ ਹੀ ਹੈ ਜੇ ਇਹ ਸਿੱਖਿਆ ਅਸੀਂ ਲੈ ਲਈਆਂ। ਕਿਹੜੀ ਕਿਹੜੀ? ਪਹਿਲੀ ਗੱਲ ਕਿ ਜੀਵਨ ਇੱਕ ਪ੍ਰਕਾਸ਼ ਬਣ ਜਾਏ। ਜੇ ਜੀਵਨ ਪ੍ਰਕਾਸ਼ ਨਾ ਬਣਿਆ ਬਾਹਰ ਦੇ ਦੀਵੇ ਕੀ ਕਰਨਗੇ? ਜੀਵਨ ਇੱਕ ਚਾਨਣ ਬਣੇ, ਪ੍ਰਕਾਸ਼ ਬਣੇ, ਖੁਸ਼ੀ ਬਣ ਜਾਏ। ਦੂਸਰੀ ਗੱਲ ਕਿ ਸਿੱਖ ਜਿਹੜਾ ਬੰਦੀ ਛੋੜ ਨਾਲ ਜੁੜਦਾ, ਇਹ ਵਾਸ਼ਨਾ ਦਾ ਗੁਲਾਮ ਨਹੀਂ ਰਹਿੰਦਾ, ਖਾਹਿਸ਼ਾਂ ਦੀ ਕੈਦ ਵਿੱਚ ਨਹੀਂ ਰਹਿੰਦਾ, ਇਹ ਸੁਤੰਤਰ ਹੈ। ਖਾਲਸੇ ਦਾ ਅਰਥ ਹੀ ਕੀ ਹੈ? ਸੁਤੰਤਰ, ਜਿਸ ਉੱਤੇ ਕਿਸੇ ਦੀ ਕੋਈ ਮੁਹਤਾਜਗੀ ਨਹੀਂ, ਕੋਈ ਕਿਸੇ ਤੇ, ਖਾਲਸੇ ਦੇ ਉੱਤੇ ਵਾਸ਼ਨਾ ਖਾਹਿਸ਼ ਗਾਲਬ ਨਹੀਂ ਆ ਸਕਦੀ। ਖਾਲਸਾ ਸੁਤੰਤਰ ਹੈ, ਜੀਵਨ ਮੁਕਤ ਹੈ। ਤੀਸਰੀ ਗੱਲ ਹੈ ਸਦਾ ਵਾਸਤੇ ਕੁਰਬਾਨੀ ਲਈ ਤਿਆਰ ਰਹਿਣਾ। ਜੇ ਤਿਆਰ ਰਹੇ ਫਿਰ ਫਾਹੀਆਂ ਕੱਟੀਆਂ ਗਈਆਂ। ਮੈਂ ਸਮਝਦਾ ਜਿਸ ਦਾ ਹਿਰਦਾ ਪ੍ਰਕਾਸ਼ ਨਾਲ ਭਰੇ ਹੈ, ਵਾਸ਼ਨਾਵਾਂ ਖਾਹਿਸ਼ਾਂ ਤੋਂ ਮੁਕਤ ਹੈ, ਜਿਹੜਾ ਸੱਜਣ ਕੁਰਬਾਨੀ ਲਈ ਤਿਆਰ ਹੈ, ਜਿਹੜਾ ਕਹਿੰਦਾ ਮੇਰਾ ਬੇਸ਼ੱਕ ਬੰਦ ਬੰਦ ਕੱਟਿਆ ਜਾਏ ਪਰ ਸਿੱਖ ਇਕੱਠੇ ਰਹਿਣ, ਇਹਨਾਂ ਵਿੱਚ ਪਾਟੋ ਤਾੜ ਕਦੀ ਨਾ ਪਵੇ, ਮੈਂ ਸਮਝਾਂਗਾ ਐਸੇ ਸੱਜਣ ਨੂੰ ਦੀਵਾਲੀ ਮੁਬਾਰਕ ਹੈ। ਉਹਨੇ ਦੀਵਾਲੀ ਦੀ ਮਹਾਨਤਾ ਨੂੰ ਸਮਝ ਲਿਆ। ਧਿਆਨ ਦੇਣਾ, ਸਾਹਿਬ ਜੀ ਕਹਿੰਦੇ ਨੇ ਪਰ ਇੱਥੇ ਤੱਕ ਪਹੁੰਚਣ ਲਈ ਕੀ ਕਰਨਾ ਚਾਹੀਦਾ? ਪ੍ਰਭੂ ਦਾ ਨਾਮ ਜਪਣਾ ਪਵੇਗਾ। ਤੇ ਜੇ ਦੀਵਾਲੀ ਨੂੰ ਨਾ ਸਮਝਿਆ, ਉਹ ਨਾਮ ਦਾ ਦੀਵਾ ਸਾਡੇ ਅੰਦਰ ਨਾ ਜਗ ਸਕਿਆ, ਇੱਕ ਹੀ ਜਗ ਜਾਏ ਤੇ ਰੌਸ਼ਨੀ ਰੌਸ਼ਨੀ ਹੋ ਜਾਏਗੀ। ਪਰ ਖਿਮਾ ਕਰਨਾ, ਦੀਵੇ ਬੁਝੇ ਪਏ, ਦੀਵੇ ਤੇ ਬਹੁਤ ਨੇ ਪਰ ਬੁਝੇ ਦੀਵੇ। ਕੋਈ ਜਗਦਾ ਦੀਵਾ ਚਾਹੀਦਾ ਜਿਹੜਾ ਇਹਨਾਂ ਜੋਤਾਂ ਨੂੰ ਜਗਾ ਦੇਵੇ ਤੇ ਰੌਸ਼ਨੀ ਦੇਣ। ਜਗਦਾ ਦੀਵਾ ਇੱਕ ਵੀ ਹੋਇਆ ਸਾਰਿਆਂ ਨੂੰ ਜਗਾ ਜਾਏਗਾ, ਬੁਝਿਆ ਬੁਝੇ ਨੂੰ ਨਹੀਂ ਜਗਾ ਸਕਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਦੀਵਾ ਅੰਦਰ ਕਿਵੇਂ ਜਗੇਗਾ? ਜੇ ਨਾਮ ਜਪਾਂਗੇ। ਗੁਰੂ ਇੱਕ ਜਗਦਾ ਦੀਵਾ, ਗੁਰ ਸ਼ਬਦ ਜਗਦਾ ਦੀਵਾ, ਇਸ ਦੇ ਨੇੜੇ ਆ ਗਏ ਤੇ ਨਾਮ ਜਪਿਆ ਗਿਆ, ਨਹੀਂ ਤੇ ਸਮਾਂ ਵਾਰ ਵਾਰ ਨਹੀਂ ਮਿਲਣਾ। ਫਿਰ ਆ ਅਵਸਰ ਚਰੈ ਨਾ ਹਾਥਾ, ਨਾਮ ਜਪੋ ਤਾਂ ਕਟੀਏ ਫਾਸਾ, ਇਹ ਸਮਾਂ ਵਾਰ ਵਾਰ ਹੱਥ ਨਹੀਂ ਚੜਨਾ। ਨਾਮ ਜਪਿਆ ਜਾਏ ਤੇ ਫਾਈ ਕੱਟੀ ਜਾ ਸਕਦੀ ਹੈ। ਫਿਰ ਆਮਨ ਜਾਨ ਨਾ ਹੋਈ, ਇੱਕ ਏਕ ਜਪੋ ਜਪ ਸੋਈ, ਜਪ ਜਪਣਾ ਤੇ ਇੱਕ ਦਾ ਜਪ ਜਪੋ, ਉਹ ਜਪਿਆ ਫਿਰ ਵਾਰ ਵਾਰ ਆਉਣਾ ਜਾਣਾ ਨਾ ਹੋਵੇਗਾ। ਕਰੋ ਕਿਰਪਾ ਪ੍ਰਭ ਕਰਨੇ ਹਾਰੇ, ਮੇਲ ਲਿਹੋ ਨਾਨਕ ਬੇਚਾਰੇ, ਹੇ ਕਰਨ ਹਾਰ ਪ੍ਰਭੂ ਬਖਸ਼ਿਸ਼ ਕਰੋ ਕਿਰਪਾ ਕਰੋ। ਸਿੱਖ ਧਰਮ ਦਾ ਮੂਲ ਸਿਧਾਂਤ ਇਸ ਪੰਕਤੀ ਦੇ ਵਿੱਚ ਆ ਗਿਆ। ਇਹ ਕਰਜ਼ ਕਰਕੇ ਮੈਂ ਸਮਾਪਤ ਕਰਾਂਗਾ। ਸਿੱਖ ਕਰਦਾ ਸਭ ਕੁਝ ਹੈ, ਪਰ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਕਰਦਾ। ਅੰਤ ਅਰਦਾਸ ਵਿੱਚ ਜੁੜੇ ਰਹਿੰਦੇ ਹਾਂ। ਆਪ ਨੂੰ ਪਤਾ ਹੈ ਸਵੇਰੇ ਉੱਠਦੇ ਨੇ, ਗੁਰੂ ਕੇ ਲਾਲ ਇਸ਼ਨਾਨ ਕਰਨਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਸੰਗਤਾਂ ਆਉਣਗੀਆਂ, ਕੀਰਤਨ ਹੋਵੇਗਾ, ਕਥਾ ਹੋਵੇਗੀ, ਕੋਈ ਪਾਠ ਰੱਖਿਆ ਭੋਗ ਪਵੇਗਾ। ਪਰ ਸਭ ਤੋਂ ਆਖਰੀ ਕਰਮ ਕਿਹੜਾ ਅਸੀਂ ਕਰਦੇ ਹਾਂ ਸੰਗਤ ਵਿੱਚ? ਤੁਹਾਨੂੰ ਪਤਾ ਨਿਤ ਕਰਦੇ ਹੋ, ਸਭ ਤੋਂ ਆਖਰੀ ਗੱਲ ਏ ਅਰਦਾਸ। ਸਾਰੇ ਕਰਮ ਕਰਨ ਤੋਂ ਬਾਅਦ ਮਗਰੋਂ ਕਰਨੇ ਆ ਅਰਦਾਸ। ਅਰਦਾਸ ਕਿਉਂ ਕਰਨੀ? ਇਸ ਲਈ ਕਿ ਆਖਰ ਮੋਰ ਅਰਦਾਸ ਨੇ ਲਾਉਣੀ ਏ। ਤੇ ਅਰਦਾਸ ਚ ਅਸੀਂ ਕੀ ਕਰਨੇ ਆ? ਹੱਥ ਜੋੜ ਕੇ ਖਲੋਤੇ ਹੁੰਨੇ ਆ ਜਾਚਕ ਬਣ ਕੇ। ਕਿੰਨੀ ਭੇਟਾ ਰੱਖੀ ਹੈ ਕਿਸੇ ਨੇ ਕੋਈ ਯਾਦ ਨਹੀਂ। ਹੁਣ ਤੇ ਬੱਚੇ ਆ, ਕਿੰਨਾ ਕੋਈ ਪੜ੍ਹਿਆ, ਕੋਈ ਛੋਟਾ ਵੱਡਾ ਕੋਈ ਯਾਦ ਨਹੀਂ। ਅਰਦਾਸ ਦੇ ਵਿੱਚ ਸਭ ਕੁਝ ਭੁੱਲ ਕੇ ਇੱਕ ਬੱਚੇ ਵਾਂਗੂ ਖਲੋ ਜਾਣ। ਜਿਵੇਂ ਬੱਚੇ ਨੂੰ ਆਪਣੇ ਗਿਆਨ ਦਾ ਕੋਈ ਗੁਮਾਨ ਨਹੀਂ ਔਰ ਬੱਚਿਆਂ ਨੂੰ ਹੰਕਾਰ ਕੋਈ ਨਹੀਂ। ਇੱਕ ਵਾਰ ਸਾਰੇ ਆਖੋ ਸਤਨਾਮ। ਕਿਉਂ ਨਹੀਂ ਹੰਕਾਰ? ਉਹ ਕਿਸੇ ਤੇ ਅਜੇ ਆਧਾਰਿਤ ਨੇ। ਉਹਨਾਂ ਨੂੰ ਮਾਣ ਫਖਰ ਜ਼ਰੂਰ ਹੈ ਕਿ ਮੇਰੀ ਮਾਤਾ ਹੈ, ਮੇਰਾ ਪਿਤਾ ਹੈ, ਲੋੜ ਵੇਲੇ ਮੈਨੂੰ ਮਿਲ ਜਾਏਗਾ।
ਪਰ ਬੱਚੇ ਨੂੰ ਹੰਕਾਰ ਕੋਈ ਨਹੀਂ, ਮੈਂ ਮੇਰੀ ਅਜੇ ਤੱਕ ਕੋਈ ਨਹੀਂ। ਜਦੋਂ ਅਰਦਾਸ ਚ ਖਲੋਣਾ ਇਹ ਫਖਰ ਜ਼ਰੂਰ ਰੱਖਣਾ ਕਿ ਮੇਰੇ ਸਿਰ ਤੇ ਕੋਈ ਹੈ, ਪਰ ਇਹ ਗੁਮਾਨ ਨਹੀਂ ਹੁੰਦਾ ਸਿੱਖ ਨੂੰ ਉਸ ਵੇਲੇ ਮੇਰਾ ਕੁਛ ਹੈ, ਸਿਰ ਤੇ ਹੈ, ਦਾਤਾ ਹੈ, ਮੈਂ ਜਾਚਕ ਬਣ ਕੇ ਖਲੋਤਾ, ਖਾਲੀ ਹੱਥ ਖਲੋਤਾ। ਯਤਨ ਕਰਨੇ ਆ ਨਾ ਕਿ ਖਾਲੀ ਹੱਥ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖਲੋਈਏ, ਅਸੀਂ ਹੈ ਹੀ ਖਾਲੀ ਹੱਥਾਂ, ਦਾਤ ਕੋਈ ਹੈ ਤੇ ਦਾਤੇ ਦੇ ਹੱਥ ਵਿੱਚ। ਇੰਜ ਪ੍ਰਤੀਤ ਕਰਨਾ ਜਿਹੜੀ ਮੇਰੇ ਕਰਦਾਤ ਹੈ ਵੀ ਦਾਤੇ ਦੇ ਹੱਥ ਵਿੱਚ ਹੀ ਹੈ, ਉਸੇ ਦੇ ਹੱਥ ਵਿੱਚ। ਅਸੀਂ ਜਦੋਂ ਅਰਦਾਸ ਕਰਨੇ ਆ, ਪਾਤਸ਼ਾਹ ਸਭ ਕੁਛ ਤੇਰੀ ਮਿਹਰ ਨਾਲ ਮਿਲਿਆ ਤੇ ਸਭ ਕੁਛ ਤੇਰੀ ਮਿਹਰ ਨਾਲ ਮਿਲਣਾ, ਜੋ ਦਿੱਤਾ ਹੈ ਅੱਜ ਤੱਕ ਤੂੰ ਦਿੱਤਾ, ਜੋ ਦੇਵੇਂਗਾ ਅੱਜ ਤੱਕ ਤੋਂ ਬਾਅਦ ਉਹ ਤੂੰ ਦੇਵੇਂਗਾ, ਜੋ ਤੂੰ ਦਿੱਤਾ ਉਹ ਬਹੁਤ ਹੈ, ਮੇਰੀ ਝੋਲੀ ਛੋਟੀ ਹੈ, ਤੂੰ ਪਾਇਆ ਬਹੁਤ ਹੈ, ਭਰਪੂਰ ਕਰ ਦਿੱਤਾ, ਮੇਰੀ ਇੰਨੀ ਯੋਗਤਾ ਕਿੱਥੇ। ਗੁਰਮੁਖ ਦੇ ਲਕਸ਼ਣ ਹੀ ਇਹ ਨੇ ਕਿ ਮੈਂ ਜੋ ਜਪਿਆ ਤੂੰ ਜਪਾਇਆ, ਮੈਂ ਇੰਨੇ ਜੋਗਾ ਕਿੱਥੇ ਹਾਂ, ਮੈਂ ਅੱਜ ਤੇਰਾ ਨਾਮ ਲੈ ਰਿਹਾ, ਹੋ ਸਕਦਾ ਮੈਂ ਅਪਰਾਧੀ ਹੁੰਦਾ, ਮੈਂ ਕੁਛ ਹੋਰ ਬਣ ਗਿਆ ਹੁੰਦਾ, ਸਭ ਤੇਰੀ ਮਿਹਰ, ਸਭ ਤੇਰੀ ਬਖਸ਼ਿਸ਼। ਇਸ ਗੱਲ ਨੂੰ ਸਦਾ ਯਾਦ ਰੱਖਣਾ, ਜਿੰਨੀਆਂ ਵਡਿਆਈਆਂ ਮਿਲੀਆਂ ਨੇ ਉਹ ਦਾਤੇ ਦੀਆਂ ਨੇ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਜਿੰਨੇ ਸ਼ਬਦ ਮੈਂ ਆਖੇ ਨੇ ਤੁਹਾਡੇ ਸਾਹਮਣੇ ਗੁਰਦੇਵ ਨੇ ਜੋ ਅਖਵਾਇਆ, ਅੰਤ ਚ ਬੇਨਤੀ ਕਰਾਂ, ਮੁਬਾਰਕ ਹੈ ਸਾਨੂੰ ਸਾਰਿਆਂ ਨੂੰ ਦੀਵਾਲੀ, ਜੇਕਰ ਨਾਮ ਦਾ ਦੀਵਾ ਹਿਰਦੇ ਵਿੱਚ ਜਗ ਜਾਏ, ਪਰ ਉਪਕਾਰੀ ਜੀਵਨ ਬਣ ਜਾਏ, ਬੰਧਨਾ ਤੋਂ ਮੁਕਤ ਹੋ ਸਕੀਏ। ਇਹਨੇ ਸ਼ਬਦ ਹੀ ਅੱਜ ਪ੍ਰਵਾਨ ਕਰਨੇ। ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

Here.

नानक आगमन

Bueno,

ਇੱਕ ਦੇ ਮੈਨੂੰ ਇੱਕ ਸੋਝੀ ਪਾਓ ਉਹ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ ਮੈਂ ਉਸ ਦਾਤੇ ਨਾਲ ਪਿਆਰ ਕਰਾਂ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ ਉਸ ਦਾਤੇ ਨੂੰ ਨਾ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ ਅਦੂ ਫਰਮਾਉਂਦਨ ਜੇਵਣ ਆਪ ਤੇਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਬਹੁਤਾ ਸਮਝਾ ਤੋ ਸਿੱਖ ਦੀ ਆਰਜ਼ੂ ਹੈ ਤਮੰਨਾ ਹੈ ਕਿਹੜੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਤੋ ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ ਕਰੋ ਸਾਰੇ ਮੁਖਰੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ ਗੁਰਮੁਖ ਦੀ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੇ ਬੰਦੇ ਨਾਲ ਹੀ ਪਿਆਰ ਹੈ ਭਗਤ ਨਾਮ ਦੇਵ ਜੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰਦੇ ਹੋ ਮੇਰੀ ਭਗਵਾਨ ਰੂਖੜੀ ਨਾ ਖਾਈਓ ਆਪਣਾ ਬਾਟਾ ਲੈ ਕੇ ਜਾਈਓ ਕੱਲ ਨੂੰ ਲਾਂਭੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁੱਖੀ ਦੇ ਦੁਨੀਆਂ ਹੈਰਾਨ ਹੈ ਭਗਤ ਨਾਮ ਦੇਵ ਨੂੰ ਕੀ ਹੋ ਗਿਆ ਨਾਮ ਦੇਵ ਪਾਗਲ ਹੋ ਗਿਆ ਕੁੱਤੇ ਨੇ ਮਗਰ ਭਜਿਆ ਆਖਿਰਕਾਰ ਕੁੱਤਾ ਅਗਰ ਜੀ ਪਹੁੰਚੇ ਨਮਸਕਾਰ ਕੀਤੀ ਮੱਥਾ ਟੇਕਿਆ ਜੋ ਸਿਰ ਚੁੱਕਿਆ ਇਹ ਬਕਿਆ ਭਗਵਾਨ ਹੀ ਖਲੋਤੇ ਸਨਾ ਬਜਰੀ ਰਹੇ ਕੁੱਤੇ ਅੰਦਰ ਵੀ ਸਾਈ ਪਰ ਪਹਿਲਾਂ ਆਪਣੇ ਅੰਦਰ ਭਗਵਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਜੋ ਪਾਵੇ ਭਾਂਡੇ ਵਿੱਚ ਮਸਤ ਸਾਰੀ ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ ਤੋ ਇਹ ਗੁਰਮੁਖ ਦੀ ਅਵਸਥਾ ਹੈ ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ ਮਰਦਾਨੇ ਨੇ ਸਾਰੀ ਮਿੱਥਿਆ ਦਿੱਤੀ ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ ਦਿਖਾਈ ਹੈ ਜਿਹਨੂੰ ਅਰੈਣ ਨੂੰ ਹਲਵਾਈ ਨੂੰ ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੇ ਅੱਛਾ ਇਹਨੇ ਨੂੰ ਕੌਣ ਲਵੇਗਾ ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਜਿਹੀਆਂ ਮੈਂ ਲਾਲ ਲਾਲ ਗੀੜੀਆਂ ਕਈ ਪਈਆਂ ਤੱਕੀਆਂ ਹਨ ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਏ ਅੱਛਾ ਉਸ ਦੁਕਾਨ ਦਾ ਮਾਲਿਕ ਕੌਣ ਹੈ ਇਹਨੇ ਕਿਹਾ ਸਾਰਸ ਰਾਏ ਚੌਰੀ ਸਤਿ ਮਰਦਾਨਾ ਪੁੱਛਦਾ ਪੁੱਛਾਂਗਾ ਸਾਲਸ ਰਾਏ ਜੋਹਰੀ ਦੀ ਦੁਕਾਨ ਅੱਜ ਪਹੁੰਚ ਮਰਦਾਨਾ ਕਿਸੇ ਦੀ ਦੁਕਾਨ ਤੇ ਚੜਿਆ ਬੜੀ ਸਜੀ ਦੁਕਾਨ ਸੀ ਕਮੀਜ਼ ਵਿਛੇ ਹਨ ਅਤਰਾਂ ਦੀਆਂ ਸਜਮੂਆਂ ਅੰਦਰ ਆ ਰਹੀਆਂ ਇੱਕ ਪਾਸੇ ਚੇਅਰ ਲੱਗੇ ਹਨ ਕੁਰਸੀਆਂ ਲੱਗੀਆਂ ਮਰਦਾਨਾ ਜਿਸੇ ਦੇ ਪਹੁੰਚਿਆ ਉਹ ਸਾਲਸ ਰਾਏ ਨੇ ਤੱਕਿਆ ਕੋਈ ਆਇਆ ਉੱਠਿਆ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਆਓ ਜੀ ਆਇਆ ਬੈਠ ਸੋਹਣੀ ਕੁਰਸੀ ਤੇ ਮਰਦਾਨੇ ਨੂੰ ਬਿਠਾਇਆ ਮਰਦਾਨੇ ਨੇ ਸੁੱਖ ਦਾ ਸਾਹ ਲਿਆ ਕਹਿਣ ਲੱਗਾ ਮਨਾ ਲੈਣਾ ਦੇਣਾ ਤਾਂ ਇੱਕ ਪਾਸੇ ਰਿਹਾ ਪਰ ਮਨਾ ਬੋਲਿਆ ਬੜਾ ਮਿੱਠਾ ਹੈ ਖੁਸ਼ ਜੀ ਹੈ ਮਿੱਠਾ ਬੋਲਣਾ ਵੀ ਜਾਣ ਮਿੱਠਾ ਬੋਲਣਾ ਵੀ ਇਨਸਾਨੀਅਤ ਇਨਸਾਨ ਦਾ ਕਰਮ ਹੈ ਮਿੱਠਾ ਬੋਲਿਆ ਉਹ ਤਾਂ ਭਾਵੇਂ ਕੋਈ ਬੋਲੇ ਚਾਹੇ ਨਾ ਬੋਲੇ ਪਰ ਬਈ ਧੰਨ ਗੁਰੂ ਨਾਨਕ ਦਾ ਸਿੱਖ ਕਦੇ ਨਾ ਕੌੜਾ ਪਿਆਰਿਓ ਤੁਹਾਡਾ ਗੁਰੂ ਇਤਨਾ ਮਿੱਠਾ ਹੈ ਜੇ ਸਹਿਰ ਵਰਗੇ ਰਿਸ਼ੇ ਨੇ ਦਰਸ਼ਨ ਕਰਨਾ ਉਹ ਵੀ ਅੰਮ੍ਰਿਤ ਹੋ ਗਿਆ ਉਸ ਵੇਲੇ ਨਹੀਂ ਅੱਜ ਵੀ ਅੰਮ੍ਰਿਤ ਅੱਜ ਵੀ ਉਹ ਅੰਮ੍ਰਿਤ ਹੈ ਅੱਜ ਵੀ ਮਿੱਠਾ ਗੁਰੂ ਤੁਹਾਡਾ ਇਹਦਾ ਮਿੱਠਾ ਜਿਸ ਗੁਰੂ ਦੇ ਦਰਸ਼ਨ ਕਰ ਰਹੇ ਹੋ ਬਾਣੀ ਪੜ੍ਹਦੇ ਹੋ ਕੀਰਤਨ ਸੁਣਦੇ ਹੋ ਮਨ ਦੇ ਅੰਦਰ ਮਿੱਠਾ ਨਫ਼ਰਤ ਦਾ ਜੀਵਨ ਸਭ ਤੋਂ ਘਟੀਆ ਜੀਵਨ ਨੁਕਤਾ ਜੀਵੀ ਦਾ ਜੀਵਨ ਸੰਪੂਰਨ ਨਹੀਂ ਨੁਕਤਾ ਜੀਵੀ ਕਿਉਂ ਕਰੀਏ ਭਾਈ
ਤੇ ਕਰਨੀ ਇਕਲੀ ਬਾਬਾ ਜੀ ਪਾਸ ਸੰਗਤ ਆਈ। ਬਾਬਾ ਜੀ ਕਹਿਣ ਲੱਗੇ ਨਿੰਦਾ ਨਾ ਕਰਿਆ ਕਰੋ। ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਸਾਹਿਬ ਨੂੰ ਸਾਖਿਆਤ ਗੁਰਨਾਨਕ ਜਨ ਕੇ ਪੁੱਛੇ। ਅਸੀਂ ਤਾਂ ਰੋਜ਼ ਪੜ੍ਹਦੇ ਹੁੰਦੇ ਹਾਂ ਨਾ ਪ੍ਰਗਟ ਗੁਰਾਂ ਜੀ ਦੇ, ਬਾਬਾ ਜੀ ਨੇ ਮੰਨੇ, ਜਿਨ੍ਹਾਂ ਨੇ ਮੰਨੇ ਉਹਨਾਂ ਵਾਸਤੇ ਸਾਖਿਆ। ਬਾਬਾ ਜੀ ਕਹਿਣ ਲੱਗੇ ਨਿੰਦਾ ਨਾ ਕਰਿਆ ਕਰੋ ਭਾਈ। ਇਹ ਪ੍ਰੇਮੀ ਉੱਠ ਕੇ ਖੜਾ ਹੋ ਗਿਆ, ਬਾਬਾ ਜੀ ਅਸੀਂ ਕਲਯੁਗੀ ਜੀਵ, ਅਸੀਂ ਤਾਂ ਨਿੰਦਾ ਵੀ ਕਰਦੇ ਹਾਂ ਉਸਤ ਵੀ ਕਰਦੇ। ਬਾਬਾ ਜੀ ਕਹਿਣ ਲੱਗੇ ਕਿਉਂ? ਇਹਨੇ ਕਿਹਾ ਮਹਾਰਾਜ ਅਸੀਂ ਸਵਾਰਥੀ ਬੰਦੇ ਹਾਂ, ਜਿੱਥੋਂ ਸਾਡਾ ਮਤਲਬ ਹੱਲ ਹੋ ਜਾਏ, ਸਵਾਰਥ ਪੂਰਾ ਹੋ ਜਾਏ, ਉਹਦੀਆਂ ਤਰੀਫਾਂ ਦੇ ਕੋਲ ਬੰਦੇ ਜੀ ਬੜਾ ਉਪਕਾਰੀ ਹੈ, ਬੜਾ ਦਾਨੀ ਹੈ, ਬੜਾ ਮਹਾਂਪੁਰਸ਼ ਹੈ, ਅੰਦਰ ਦਾ ਮਨ ਭਾਵੇਂ ਜਾਣਦਾ ਹੋਵੇ ਬਈ ਲੂਸ ਕਰੈਕਟਰ, ਇਹਦਾ ਕਰੈਕਟਰ ਚੰਗਾ ਨਹੀਂ, ਪਰ ਇਹ ਸਵਾਸਥ ਨੂੰ ਚੰਗਾ ਕਹਿਣ ਲੱਗ ਜਾਂਦੇ ਹਾਂ, ਸਾਡਾ ਮਤਲਬ ਪੂਰਾ। ਤੇ ਦੂਜੇ ਪਾਸੇ ਅਸੀਂ ਉਹਦੇ ਉੱਤੇ ਚਿੱਕੜ ਸੁੱਟਣ ਲੱਗ ਜਾਂਦੇ ਹਾਂ, ਉਹਨੂੰ ਬੁਰਾ ਕਹਿਣ ਲੱਗ ਜਾਂਦੇ ਹਾਂ, ਜਿਹਦੇ ਕੋਲੋਂ ਸਾਡਾ ਮਤਲਬ ਪੂਰਾ ਨਾ, ਅੰਦਰ ਨਾ ਮਨ ਜਾਣਦਾ ਹੋਵੇ ਬਈ ਇਹ ਨੇਕ ਇਨਸਾਨ, ਇਹਦੇ ਚ ਕੋਈ ਗਲਤੀ ਨਹੀਂ, ਪਰ ਇਸ ਵਾਸਤੇ ਕਿਉਂਕਿ ਸਾਡਾ ਮਤਲਬ ਹੱਲ ਨਹੀਂ ਹੋਇਆ, ਇਸ ਵਾਸਤੇ ਨਿੰਦਾ ਕਰ, ਕਿਉਂਕਿ ਦੁਨੀਆ ਦੋ ਰੰਗੀ ਹੈ, ਦੁਨੀਆ ਦੋ ਰੰਗ। ਹਜ਼ੂਰ ਇੱਕ ਦਿਨ ਲੇਟੇ ਹੋਏ ਸਨ, ਸਿਰਾਣੇ ਬਾਂਹ ਕੀਤੀ ਹੋਈ, ਮਰਦਾਨੇ ਨਾਲ ਮਿੱਠੇ ਮਿੱਠੇ ਬਚਨ ਪੈ ਕਰਦੇ ਸਨ, ਕੋਲੋਂ ਜ਼ਿਮੀਦਾਰਾਂ ਦੀਆਂ ਲੜਕੀਆਂ ਕਾਮਿਆਂ ਨੂੰ ਰੋਟੀ ਦੇਣ ਵਾਸਤੇ ਜਾ ਰਹੀਆਂ ਸਨ। ਇੱਕ ਨੇ ਕਿਹਾ ਦੂਜੀ ਨੂੰ, ਨੀ ਭੈਣੇ ਵੇਖ, ਘਰ ਬਾਰ ਛੱਡਿਆ ਹੈ, ਸਾਲ ਬਣਿਆ ਹੈ, ਤੇ ਅਜੇ ਵੀ ਸਿਰਾਣੇ ਪਾਲਣੇ। ਹਜ਼ੂਰ ਨੇ ਆਪਣੇ ਸਿਰਾਣੇ ਬਾਂਹ ਕੀਤੀ ਹੋਈ, ਕਿਸੇ ਨੇ ਬੀਬੀ ਨੇ ਵਚਨ ਕੀਤਾ ਤਾਂ ਸਤਿਗੁਰਾਂ ਨੇ ਉਹ ਜਿਹੜੀ ਬਾਂਹ ਸੀ ਅਡੋਲ ਕੱਢ। ਤੁਸੀਂ ਕਹਿਣ ਲੱਗੀ, ਵੇਖ ਜੀ ਭੈਣੇ ਤੇਰੀ ਗੱਲ ਦਾ ਕਿਤਨਾ ਗੁੱਸਾ ਕੀਤਾ ਹੈ। ਹਜ਼ੂਰ ਮੁਸਕਰਾਉਂਦੇ ਕਹਿਣ ਲੱਗੇ, ਉਹ ਮਰਦਾਨੇ ਆ ਦੁਨੀਆ ਕਿਸੇ ਪਾਸੇ ਨਹੀਂ ਛੱਡ, ਆਖੋ ਸ੍ਰੀ ਭਾਈ ਕਿਸੇ ਪਰ ਦੁਨੀਆ। ਬਾਬਾ ਜੀ ਕਹਿੰਦੇ ਸਨ, ਮਕਾਨ ਵੀ ਨਹੀਂ ਇੱਕ ਹੁੰਦੀ ਹੈ, ਪਰ ਦੁਨੀਆ ਦੀਆਂ ਦੋ ਨੀਆਂ, ਆਖੋ ਇਹਦੀਆਂ ਦੋ ਨੀਆਂ। ਜੇ ਚਿੱਟੇ ਕੱਪੜੇ ਪਾ ਲਓ ਇਹਨੂੰ ਬੜੀ ਆਕੜ ਹੋ ਗਈ, ਜੇ ਮੈਲੇ ਪਾ ਲਓ ਕਹਿੰਦੇ ਭੁੱਖਾ ਮਰਨ ਲੱਗ ਗਿਆ ਹੈ। ਦੋ ਨੀਆਂ ਚੋ ਦੋ ਨੀਆਂ ਤੋਂ ਪਿਆਰੀ ਸਾਧ ਸੰਗਤੇ, ਉਸ ਪ੍ਰੇਮੀ ਨੇ ਕਿਹਾ ਬਾਬਾ ਜੀ ਜਿਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀਆਂ ਤਰੀਫਾਂ, ਤੇ ਜਿਹਦੇ ਕੋਲੋਂ ਸਵਾਲ ਪੂਰਾ ਨਾ ਹੋਵੇ ਚੰਗੀ ਨਿੰਦਾ ਕਰ। ਸਾਡਾ ਤਾਂ ਸੁਭਾਅ ਬਣੇ। ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਉਸਤ ਵੀ ਕਰਿਆ ਕਰੋ ਤੇ ਨਿੰਦਾ ਵੀ ਕਰਿਆ ਕਰੋ। ਬਾਬਾ ਜੀ ਇਹ ਕੀ ਬਚਨ, ਉਸਤ ਵੀ ਕਰੀਏ ਨਿੰਦਾ? ਬਾਬਾ ਜੀ ਕਹਿਣ ਲੱਗੇ ਤੁਹਾਡਾ ਸੁਭਾਅ ਬਣ ਗਿਆ ਹੈ ਨਾ, ਕਰਿਆ ਕਰੋ। ਸਾਰੀ ਸੰਗਤ ਹੈਰਾਨ ਹੋ ਗਈ, ਜਿਹਨੇ ਬਣਵਾਇਆ ਕੋਈ ਸੋਝੀ ਪਾਓ। ਬਾਬਾ ਜੀ ਕਹਿਣ ਲੱਗੇ, ਜੇ ਤੁਹਾਡਾ ਸੁਭਾਅ ਬਣ ਗਿਆ ਉਸਤ ਨਿੰਦਾ ਕਰਨ ਦਾ, ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ, ਸੁਭਾਅ ਬਣਿਆ। ਜੇ ਨਿੰਦਾ ਕਰਨੀ ਹੈ ਆਪਣੀ ਕਰੋ, ਸਭ ਔਗੁਣ ਮੈਂ ਗੁਰਮੀ, ਇਹ ਗੁਰਮੁਖ ਲਿਖਿਆ। ਕਬੀਰ ਜੀ ਗੁਰਮੁਖ ਸਨ, ਕਹਿੰਦੇ ਕਬੀਰ ਹਮ ਸਭ ਸੇ ਬੁਰੇ, ਅਸੀਂ ਬੁਰੇ ਹੋ ਕੇ ਚੰਗੇ ਬਣਨ ਦੀ ਕੋਸ਼ਿਸ਼ ਕਰ, ਪਰ ਚੰਗੇ ਬਣਨ ਦਾ ਇਹ ਸਭ ਤੋਂ ਪਹਿਲਾ ਨਿਸ਼ਾਨਾ ਹੈ, ਜਿਹਨਾਂ ਡਾਲੀਆਂ ਨੂੰ ਫਲ ਲੱਗਦੇ ਹਨ ਉਹ ਜੁੜੀ ਹਨ। ਕਬੀਰ ਜੀ ਨੇ ਕਿਹਾ, ਕਬੀਰ ਹਮ ਸਭ ਸੇ ਬੁਰੇ, ਹਮ ਤਜ ਭਰੋ ਸਭ ਕੋਏ, ਜੇ ਐਸਾ ਕਰੂ ਜੇ ਅਮੀਰ ਹਮਾਰਾ। ਬਾਬਾ ਜੀ ਕਹਿਣ ਲੱਗੇ, ਆਪਣੀ ਨਿੰਦਾ ਕਰਿਆ ਕਰ, ਆਪਣੇ ਕਰਮਾਂ ਦੀ ਨਿੰਦਾ ਕਰਿਆ ਕਰ, ਤੇ ਜੇ ਉਸਤ ਕਰਨੀ ਹੈ ਤਾਂ ਮੇਰੇ ਧੰਨ ਗੁਰੂ ਨਾਨਕ ਜੀ ਸਾਹਿਬ ਦੀ ਉਸਤ ਕਰਿਆ ਕਰਵਾਇਆ ਕਰੀ ਪੜ੍ਹੀਏ ਨਾ। ਉਸਤ ਕਰ ਕਰ ਜੀਓ ਜੀ ਮੈਂ, ਉਸਤ ਕਰ

ਕੀਰਤਨ ਨਿਰਮੋਲ ਕੀਤਾ ਆਨੰਦ ਗੁਣੀ ਜਗੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਮਰਦਾਨੇ ਆ ਕਿ ਇਸ ਮੁੱਲ ਵਸਤੂ ਦੇ ਦਾ ਮੁੱਲ ਬਣ ਇਸ ਵਸਤੂ ਦਾ ਮੁੱਲ ਬਣ ਪਰ ਉਹਨਾਂ ਨੂੰ ਕੀਰਤਨ ਦਾ ਪੂਰਾ ਨਾਮ ਪ੍ਰਾਪਤ ਨਹੀਂ ਜਿਨ੍ਹਾਂ ਨੇ ਕੀਰਤਨ ਨੂੰ ਰੱਬੀ ਦਾਸ ਸਮਝ ਕੇ ਇਸ ਦਾ ਆਦਰ ਸਤਿਕਾਰ ਕੀਤਾ ਹੈ ਮਰਦਾਨੇ ਆ ਉਹਨਾਂ ਦੀਆਂ ਚੋਰੀਆਂ ਮਾਲਕ ਪਰ ਮਰਦਾਨਿਆ ਇਹ ਕੀ ਹੈ ਮਹਾਰਾਜ ਇੱਕ ਸਹਿਤ ਰੁਪਈਏ ਦੀ ਹੈ ਹਜ਼ੂਰ ਕਹਿਣ ਲੱਗੇ ਆਪਾਂ ਕੀ ਕਰਨੀ ਹੈ ਮਰਦਾਨੇ ਜਾ ਵਾਪਸ ਦੇ ਮਹਾਰਾਜ ਆਪਣੇ ਬਣਾ ਕੇ ਮਰਦਾਨੇ ਨੇ ਕਿਹਾ ਸਤਿਗੁਰੂ ਮਸਾਂ ਮਸਾਂ ਮਾਇਆ ਦਾ ਮੂੰਹ ਵੇਖਿਆ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ ਹਜ਼ੂਰ ਕਹਿਣ ਲੱਗੇ ਮਰਦਾਨੇ ਆਪਾਂ ਇਹਨੂੰ ਕਿੱਥੇ ਚੁੱਕੀ ਫਿਰਾਂਗੇ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਮਰਦਾਨਾ ਆਪ ਹੀ ਚੁੱਕੀ ਫਿਰੇਗਾ ਇੱਥੇ ਜਾਓਗੇ ਦੋ ਵਾਰੀ ਕੀਰਤਨ ਸੁਣਾਵਾਂਗੇ ਹੁਣ ਤੁਹਾਨੂੰ ਕਦੇ ਨੀ ਕਹਾਂਗਾ ਮਹਾਰਾਜ ਭੁੱਖ ਲੱਗੀ ਹਜ਼ੂਰ ਕਹਿਣ ਲੱਗੇ ਜੀ ਮਰਦਾਨੇ ਅਸੀਂ ਮਾਲਕ ਦੇ ਹੁਕਮ ਜਿੱਥੇ ਜਾਵਾਂਗੇ ਮਾਲਕ ਆਪੇ ਪ੍ਰਬੰਧ ਕਰੇਗਾ ਵਾਪਸ ਦੇ ਬੰਦੇ ਚੱਕੂ ਨਾ ਬੰਦੇ ਪੰਛੀ ਤੇ ਦਰਵੇਸ਼ ਪਰ ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ ਗਿਰੀ ਗਾਂਠਨੀ ਬੰਨ ਤੇ ਜਵੇ ਦੇਵਤਾ ਖਾਏ ਗੋਬਿੰਦ ਤਾਂ ਕੇ ਪਿੱਛੇ ਜਿਹੜੇ ਮਤ ਭੁੱਖੇ ਦੇ ਜਾਏ ਇੱਕ ਸੌ ਰੁਪਈਏ ਦੀ ਸੈਦੀ ਵਾਪਸ ਦਿੱਤੀ ਸੱਤ ਰਾਜ ਦੇ ਅੰਦਰ ਹੋਰ ਪਿਆਰ ਆਇਆ ਨੌਕਰ ਨੂੰ ਬੁਲਾਇਆ ਧਰਕਾ ਕੋਈ ਰੱਬੀ ਦੂਰ ਆਇਆ ਹੈ ਉਹਦੀ ਸੋਹ ਸੁਣ ਕੇ ਮਨ ਠਰਿਆ ਪ੍ਰਸਾਦੇ ਦਾ ਥਾਲ ਪਰੋਸ ਲੈ ਮਠਿਆਈ ਵੀ ਰੱਖ ਲੈ ਦੁੱਧ ਦਾ ਡੱਬਾ ਵੀ ਭਰ ਲੈ ਚਿੱਟਾ ਰੁਮਾਲ ਪਾ ਕੇ ਤੂੰ ਚੱਲ ਮੈਂ ਦੁਕਾਨ ਬੰਦ ਕਰਕੇ ਆਉਂਦਾ ਹਾਂ ਤੇ ਉਸ ਦਾਦੇ ਦੇ ਦਰਸ਼ਨ ਕਰਨਾ ਅਗਰ ਕੰਮ ਪਹੁੰਚ ਗਏ ਪਹਿਲਾਂ ਦਿਨ ਕੇ ਪਦਾਰਥਾਂ ਦਾ ਥਾਲ ਰੱਖਿਆ ਮੱਥਾ ਟੇਕਿਆ ਹਜ਼ੂਰ ਨੇ ਅਮੀਰ ਦ੍ਰਿਸ਼ਟੀ ਨਾਲ ਤੱਕਿਆ ਤੇ ਸਿਰ ਕੋਲ ਨਜ਼ਰ ਕਰਮ ਤਿਰਕਾਰ ਨਾਨਕ ਨਗਰੀ ਅਗਰ ਕਿਹੜੀਆਂ ਝੋਲੀਆਂ ਪਰ ਉੱਠਿਆ ਮਸਤੀ ਵਿੱਚ ਬੈਠਾ ਚਾਹੁੰਦਾ ਇਧਰੋਂ ਸਾਧ ਪ੍ਰਾਏ ਵੀ ਆਏ ਹਜ਼ੂਰ ਦੇ ਦਰਸ਼ਨ ਕੀਤੇ ਮਨ ਖਰੇ ਹੱਥ ਜੋੜ ਕੇ ਕਿਹਾ ਗਰੀਬ ਨਵਾਜ ਦੁਨੀਆਂ ਨੂੰ ਤਾਰਨ ਵਾਲਿਆ ਦੁਨੀਆਂ ਨੂੰ ਦਾਤਾ ਦੇਣ ਵਾਲਿਆ ਮੇਰੀ ਝੋਲੀ ਚੀਕ ਹੈ ਹਜ਼ੂਰ ਕਹਿਣ ਲੱਗੇ ਸਾਧ ਪ੍ਰਾਏ ਕੀ ਚਾਹੁੰਦਾ ਹੈ ਸਾਦਸ਼ਾਹ ਦੁਨਿਆਵੀ ਦਾਤਾ ਸਾਰੀਆਂ ਹੀਰੇ ਪਾਲਕ ਪੰਨੇ ਪੁਖਰਾਏ ਧਨ ਦੌਲਤ ਸੋਨਾ ਚਾਂਦੀ ਸਭ ਕੁਛ ਹੈ ਪਰ ਗਰੀਬ ਨਵਾਜ ਸਭ ਕੁਛ ਹੁੰਦੇ ਆ ਅਜੇ ਮਨ ਦਾ ਖੱਪਾ ਪੂਰਾ ਨਹੀਂ ਹੋਇਆ ਖੁਦ ਨਹੀਂ ਬੈਠੇ ਮਨ ਨਹੀਂ ਰਹੇ ਮਨ ਸੰਤੁਸ਼ਟ ਨਹੀਂ ਹੋਇਆ ਮਨ ਤੋਂ ਸੰਤੁਸ਼ਟੀ ਨਹੀਂ ਹਜ਼ੂਰ ਕਹਿਣ ਲੱਗੇ ਹਾਂ ਸਾਰਾ ਤਰ੍ਹਾਂ ਹੈ ਮਨ ਦਾ ਭੋਜਨ ਹੋਰ ਹੈ ਮਨ ਇਹਦੇ ਨਾਲ ਨਹੀਂ ਰਹਿੰਦਾ ਮੰਤਰ ਮਨ ਪਦਾਰਥਾਂ ਨਾਲ ਨਹੀਂ ਰਹਿੰਦਾ ਗਰੀਬ ਨਵਾਜ ਫਿਰ ਕਰੋ ਕਿਰਪਾ ਹਜ਼ੂਰ ਨੇ ਸੋਚਿਆ ਜਰਾ ਤੱਕੀਏ ਅੰਦਰੋਂ ਬੋਲਦਾ ਕਿ ਬਾਹਰ ਹਜ਼ੂਰ ਕਹਿਣ ਲੱਗੇ ਸਾਧ ਪ੍ਰਾਏ ਤੂੰ ਦੇਰੀ ਨਾਲ ਆਇਆ ਹੈ ਜਿਹੜੀ ਦਾਤ ਸੀ ਨਾ ਉਹ ਤੇਰਾ ਨੌਕਰ ਹੈ ਮਹਾਰਾਜ ਫਿਰ ਮੈਂ ਹਜ਼ੂਰ ਕਹਿਣ ਲੱਗੇ ਜੇ ਤੂੰ ਵੀ ਦਾਤ ਲੈਣੀ ਹੈ ਤਾਂ ਨੌਕਰ ਦੇ ਚਰਨਾਂ ਤੇ ਹੈ ਇਹ ਸੀ ਕਸੌਟੀ ਇਮਤਿਹਾਨ ਵੇਖਣਾ ਸੀ ਵੀ ਅੰਦਰ ਨਿਮਰਤਾ ਹੀ ਲੈ ਕੇ ਹੋਵੇ ਤਾਂ ਨਹੀਂ ਪਰ ਸਾਧ ਪ੍ਰਾਏ ਦਾ ਜਿਹੜਾ ਮਨ ਰੂਪੀ ਚੋਲਿਆ ਸੀ ਉਹ ਬਿਲਕੁਲ ਸੁਫੈਦ ਅੰਦਰ ਸ਼ਰਧਾ ਤੇ ਪਿਆਰ ਸੀ ਰੋ ਪਿਆ ਹਰੀ ਪਰਿਵਾਰ ਇਹ ਤਾਂ ਮੇਰਾ ਬੱਚਾ ਹੈ ਪਰ ਜੇ ਤੁਸੀਂ ਆਖੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚ ਮਨਾ ਸਕਿਆ ਉਹ ਦਾਤ ਬਖਸ਼ੋ ਇਹਦੇ ਨਾਲ ਮੇਰੇ ਮਨ ਦੀ ਧੁੱਪ ਦੂਰ ਹੋ ਜਾਏ ਹਜ਼ੂਰ ਨੇ ਬਖਸ਼ਿਸ਼ ਕੀਤੀ ਸਾਧ ਪ੍ਰਾਏ ਜਰਾ ਨੇੜੇ ਹੋਏ ਦਾਤ ਮਿਲਣ ਲੱਗੀ ਹੈ ਤੁਸੀਂ ਵੀ ਮਨ ਕਰਕੇ ਗਿਰੇ ਹੋ ਜਾਓ ਗੁਰੂ ਦੇ ਬਖਸ਼ਿਸ਼ ਹੋਣ ਲੱਗੀ ਹੈ ਹਜ਼ੂਰ ਨੇ ਸਾਧ ਪ੍ਰਾਏ ਦੇ ਸਿਰ ਤੇ ਢੇਰ ਭਰਿਆ ਰੱਖਿਆ ਅਮੇ ਉਹਦੀ ਕੀ ਨਾਲ ਤੱਕਿਆ ਤੇ ਕਿਹਾ ਸਾਧ ਪ੍ਰਾਏ ਜਪ ਸਤਨਾਮ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ ਕੜੀਆਂ ਬਣਾਈਆਂ ਸਹਿ ਸੁਖੇ ਨਾਮ ਨਾਮ ਦੀ ਦਾਤ ਜਿਉਂ ਜੋ ਸਾਧ ਪ੍ਰਾਏ ਸਿਮਰਨ ਨਾਲ ਜੁੜਦਾ ਹੈ ਤਿਉਂ ਤਿਉਂ ਮਨ ਸੁਖੀ ਹੁੰਦਾ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰਾ ਸਤਿਗੁਰੀ ਅੱਜ ਸਾਧ ਪ੍ਰਾਏ ਦੀਆਂ ਝੋਲੀਆਂ ਭਰ ਦਿੱਤੀਆਂ ਮੇਰੇ ਸਤਿਗੁਰੂ ਨਾਨਕ ਨੇ ਕਿਉਂ ਨਾ ਭਰੇ ਅੱਜ ਖਾਸ ਪੂਰਵ ਭਾਸ਼ੀ ਦਾ ਦਿਨ ਆਖੋ ਸਿਹੀ ਭਰੇ ਕਿਉਂ ਸਾਧ ਪ੍ਰਾਏ ਦੀਆਂ ਝੋਲੀਆਂ ਭਰੀਆਂ ਗਈਆਂ ਤੁਹਾਡੇ ਉੱਤੇ ਹੀ ਉਹ ਤੁਹਾਡੇ ਉੱਤੇ ਹੀ ਰਹਿਮਤ ਸੂਰਜ ਦੀ ਕਿਰਨ ਜਿੱਥੇ ਜਾਏਗੀ ਹਨੇਰੇ ਨੂੰ ਦੂਰ ਕਰਨੀ ਜਾਏਗੀ ਗੁਰੂ ਦੀ ਮਿਹਰ ਕਿੱਥੇ ਜਾਏਗੀ ਝੋਲੀਆਂ ਭਰ ਆਓ ਪਿਆਰੀ ਆਪ ਅਨੁਭਵ
സർവത്മായി പറയുന്നു. അമൃതേറിയ

ਹਜ਼ੂਰ ਦੀ ਪ੍ਰਾਪਤੀ ਹੋਣੀ, ਫਿਰ ਸਾਰੀਆਂ ਦਾਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਜਿਹਨਾਂ ਨੂੰ ਪੂਰੇ ਗੁਰੂ ਦੀ ਬਖਸ਼ਿਸ਼ ਪ੍ਰਾਪਤ।

ਉਚਾਰਿਆ ਹੋਇਆ ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ

ਜਰ ਕਹਿੰਦੇ ਹਨ ਬੁਢੇਪੇ ਨੂੰ, ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਕਿਸੇ ਕਵੀ ਦੀ ਇਹ ਰਚਨਾ ਹੈ। ਜੋਬਨ ਗਿਆ ਬਤੀਤ ਇਹ ਬਾਣੀ ਹੈ। ਜੋਬਨ ਗਿਆ ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਜਿਹੜੇ ਬੀਤੇ ਨਾਲ ਤੁਹਾਡੇ ਸੋਈ ਭਲੇ ਦਿਹਾੜੇ, ਉਮਰ ਉਹਾ ਵਿੱਚ ਲੇਖੇ ਜੋ ਯਾਦ ਸਾਈ ਵਿੱਚ ਗੁਜ਼ਰੇ। ਭਾਈ ਨੰਦ ਲਾਲ ਜੀ, ਉਹੀ ਉਮਰ ਉਹੀ ਸਮਾਂ ਲੇਖੇ ਵਿੱਚ ਪੈਂਦਾ ਹੈ, ਕੀਮਤ ਵਿੱਚ ਪੈਂਦਾ ਹੈ, ਉਸ ਦੀ ਵੈਲਿਊ ਹੈ ਜੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰ ਜਾਏ। ਪਰਮੇਸ਼ਰ ਤੋਂ ਭੁੱਲਿਆ ਤਾਂ ਜਿਤਨੇ ਮਰਜ਼ੀ ਭਾਵੇਂ ਚਾਰ ਯੁੱਗਾਂ ਦੀ ਆਰਜਾ ਵੀ ਹੋ ਜਾਏ, ਦੁਨੀਆਂ ਵੀ ਸਾਰੀ ਮਗਰ ਲੱਗ ਤੁਰ ਪਵੇ, ਇਸ ਤੋਂ ਵੀ ਦਸ ਗੁਣਾ ਵੱਧ ਕੇ ਹੋ ਜਾਏ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਵਿੱਚ ਜੇ ਪ੍ਰਵਾਨ ਨਾ ਚੜਿਆ ਤਾਂ ਸਾਹਿਬ ਕਹਿੰਦੇ ਨੇ ਉਸ ਨੂੰ ਵੀ ਉਹਨਾਂ ਕੀੜਿਆਂ ਦੇ ਵਿੱਚ ਹੀ ਤੁਰਨਾ ਪੈਂਦਾ ਜੋ ਇਸ ਧਰਤੀ ਦੇ ਰਿੰਗ ਕੇ ਤੁਰਦੇ ਹਨ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਹੈ। ਪਰਮੇਸ਼ਰ ਦੇ ਦਰ ਤੇ ਦੁਨਿਆਵੀ ਵਡਿਆਈਆਂ, ਦੁਨਿਆਵੀ ਪਦਵੀਆਂ, ਦੁਨਿਆਵੀ ਧਨ ਦੌਲਤ ਜੋ ਇਹ ਦੇਖਣ ਵਿੱਚ ਆਉਂਦਾ ਹੈ, ਇਹ ਦੁਨੀਆਂ ਵਿੱਚ ਇਸ ਦੀ ਕੀਮਤ ਹੈ, ਇਸ ਦੀ ਵੈਲਿਊ ਹੈ, ਪਰ ਮਾਲਕ ਦੇ ਦਰ ਤੇ ਜਾ ਕੇ ਹਿਸਾਬ ਕਿਤਾਬ ਜੋ ਹੋਣਾ, ਉੱਥੇ ਸੱਚੇ ਹੀ ਸੱਚ ਨਿਬੜਿਆ। ਸੱਚੇ ਦੀ ਦਰਗਾਹ ਦੇ ਵਿੱਚ ਸੱਚ ਦਾ ਨਿਬੇੜਾ ਹੋਏਗਾ, ਉੱਥੇ ਇਹ ਦੁਨੀਆਂ ਦੇ ਧਨ ਦੌਲਤ ਇੱਜ਼ਤ ਮਾਣ ਵਡਿਆਈ ਜ਼ੀਰੋ ਹੋ ਜਾਂਦੇ ਹਨ, ਤੇ ਕੀਮਤ ਪੈਂਦੀ ਹੈ ਨਾਮ ਦੀ। ਇਸ ਵਾਸਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਹਨ, ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ। ਜਿਹੜੀ ਮਾਲਕ ਦੇ ਪਿਆਰ ਵਿੱਚ ਆ ਜਾਏ ਘੜੀ, ਉਹ ਹੀ ਸਫਲੀ ਹੈ। ਇੱਥੇ ਸਾਹਿਬ ਸਤਿਗੁਰੂ ਜੀ ਕਹਿੰਦੇ ਹਨ,

जगदगुरु के संसार ताप हरने करना।

ਵੇ ਲੱਖੀ ਕੋਈ ਲੱਖਾਂ ਦੀ ਵੀ ਢੇਰੀ ਲਾ ਦੇਵੇ, ਇੱਕ ਸਵਾਸ ਪ੍ਰਾਪਤ ਨਹੀਂ ਹੁੰਦਾ ਜਿਹੜੇ ਸਾਡੇ ਬੇਅੰਤ ਰੋਜ 24,000 ਸਵਾਸ ਰੋਜ ਸਾਡੇ ਖਰਚ ਹੋ ਜਾਂਦੇ ਹਨ। ਜਿਨ੍ਹਾਂ ਨੇ ਜੀਵਨ ਦਾ ਰਾਜ਼ ਸਮਝ ਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਂ, ਜੇ ਵਿਸਰ ਜਾਵੇ ਤਾਂ ਮੇਰੀ ਮੌਤ ਹੋ ਜਾਂਦੀ ਹੈ। ਪਰ ਅਗਲੀਆਂ ਤੁਕਾਂ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਵੀ ਬਖਸ਼ਿਸ਼ ਕਰਦੇ ਹਨ, ਭਾਈ ਕੋਈ ਨਾਮ ਜਪਣਾ ਸੌਖਾ ਨਹੀਂ, ਬੜਾ ਔਖਾ ਹੈ। ਨਿੰਦਿਆ ਚੁਗਲੀ ਗੱਪਾਂ ਮਾਰਨੀਆਂ, ਉਰੇ ਪਰੇ ਭਜਨਾ ਨੱਠਣਾ, ਹੋਰ ਫਜ਼ੂਲ ਟਾਈਮ ਗਵਾਣਾ, ਇਹ ਤਾਂ ਸਾਡੇ ਜੀਵਨ ਦਾ ਆਧਾਰ ਬਣ ਚੁੱਕਿਆ। ਪਰ ਜਦੋਂ ਨਾਮ ਜਪਣ ਲੱਗੀਏ ਤਾਂ ਮਨ ਪਤਾ ਨਹੀਂ ਕਿਤੇ ਦਾ ਕਿਤੇ ਪਹੁੰਚ ਜਾਂਦਾ। ਜਦੋਂ ਨਾਮ ਜਪਣ ਲੱਗੀਏ ਤਾਂ ਫਿਰ ਬੈਠਣਾ ਵੀ ਔਖਾ ਹੋ ਜਾਂਦਾ।

ਲਾਹੌਰ ਦੇ ਨਿਵਾਸੀ ਸਨ। ਬਾਰਿਸ਼ਾਂ ਕਈ ਦਿਨ ਪੈ ਪੈ ਕੇ ਹਟੀਆਂ ਸਨ ਤੇ ਮਜ਼ਦੂਰ ਵਿਚਾਰੇ ਛੱਜੂ ਭਗਤ ਜੀ ਦੇ ਪਾਸ ਆਏ, ਮਹਾਰਾਜ ਕਿਰਪਾ ਕਰੋ, ਕਿਤਨੇ ਹੀ ਦਿਨ ਹੋ ਗਏ ਹਨ, ਕੋਈ ਕਾਰ ਵਿਹਾਰ

ਸਾਦੇ ਪਾਣੀ ਦਾ ਪ੍ਰਬੰਧ ਹੋ ਜਾਵੇ ਤਾਂ ਸੱਜੂ ਭਗਤ ਜੀ ਕਹਿਣ ਲੱਗੇ, ਭਾਈ ਕਿਤਨੀ ਕੁ ਮਜ਼ੂਰੀ ਰੋਜ਼ ਕਰਦੇ ਹੋ ਕਿ ਚਾਰ ਆਨੇ ਰੋਜ਼ ਮਿਲਦੇ ਸਨ, ਪਰ ਕਿਉਂਕਿ ਹੁਣ ਬਾਰਿਸ਼ਾਂ ਦੀ ਰੁੱਤ ਹੋਣ ਕਰਕੇ ਮਜ਼ਦੂਰੀ ਨਹੀਂ ਮਿਲੀ। ਤਾਂ ਸੱਜੂ ਭਗਤ ਜੀ ਕਹਿਣ ਲੱਗੇ, ਅਸੀਂ ਤੁਹਾਨੂੰ 8 ਆਨੇ ਰੋਜ਼ ਦੇਵਾਂਗੇ, ਭਾਵ ਕੇ ਡਬਲ ਮਜ਼ੂਰੀ ਦੇਵਾਂਗੇ। ਆ ਮਾਲਾ ਫੜੋ ਤੇ ਚੌਕੜੇ ਮਾਰ ਕੇ ਬਹਿ ਜਾਓ, ਉਸ ਪ੍ਰਭੂ ਦਾ ਸਿਮਰਨ ਕਰੋ। ਉਹ ਵਿਚਾਰੇ ਬੈਠ ਤਾਂ ਗਏ, ਕੋਈ 15 ਮਿੰਟ ਬੈਠਾ, ਕੋਈ ਅੱਧਾ ਘੰਟਾ ਬੈਠਾ, ਕੋਈ 2 ਘੰਟੇ ਬੈਠ ਕੇ ਭੱਜ ਗਿਆ। ਸੱਜੂ ਭਗਤ ਜੀ ਜਦੋਂ ਥੱਲੇ ਉਤਰੇ ਚਬਾਰੇ ਤੋਂ, ਦੇਖਿਆ ਬਈ ਕੋਈ ਵੀ ਨਹੀਂ ਬੈਠਾ ਇੱਥੇ, ਤੇ ਮੁਸਕਰਾ ਕੇ ਕਹਿਣ ਲੱਗੇ, ਹੈ ਨਾ ਆਖਣ ਔਖਾ ਸਾਚਾ ਨਾਮ। ਪਦਾਰਥ ਛਕਣੇ ਸੌਖੇ ਹਨ, ਗੱਪਾਂ ਮਾਰਨੀਆਂ ਸੌਖੀਆਂ ਹਨ, ਨਿੰਦਿਆ ਚੁਗਲੀ ਕਰਨੀ ਸੌਖੀ ਹੈ, ਪਰ ਨਿਰੰਕਾਰ ਦਾ ਨਾਮ ਜਪਣਾ ਐਵੇਂ ਨਹੀਂ ਗੁਰੂ ਕੀ ਬਾਣੀ ਕਹਿ ਰਹੀ ਕਿ ਔਖਾ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਇੱਕ ਪ੍ਰੇਮੀ ਆਇਆ, ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਗੁਰੂ ਨਾਨਕ ਦੇ ਦਰਸ਼ਨ ਕਰਾਓ। ਮੈਂ ਸੁਣਿਆ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕਰਦੇ ਹੋ, ਤੇ ਮੇਰੇ ਵੀ ਚਿੱਤ ਦੀ ਇੱਛਾ ਹੈ, ਪਰ ਮੈਂ ਇਤਨਾ ਸਿਮਰਨ ਨਹੀਂ ਕਰ ਸਕਦਾ, ਕਿਉਂਕਿ ਬਾਬਾ ਜੀ ਕਿਹਾ ਕਰਦੇ ਸਨ ਕਿ 125,000 ਪਹਿਲੀ ਪੌੜੀ ਦਾ ਪਾਠ ਕਰੇ ਨਾਨਕ ਹੋਸੀ ਵੀ ਸੱਚ ਤੱਕ। 13 ਘੰਟੇ ਰੋਜ਼ ਦਾ ਨਿਤਨੇਮ ਹੈ ਤੇ 40 ਦਿਨ ਕਰ ਲਵੇ ਤੇ ਫਿਰ ਸਿੱਖ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ, ਜਿੱਧਰ ਦੇਖੇਗਾ ਗੁਰੂ ਨਾਨਕ ਦਾ ਹੀ ਦੀਦਾਰ ਹੋਵੇਗਾ।

ਗੁਰੂ ਕਿਰਪਾ ਕਰੇਗਾ। ਕਹਿਣ ਲੱਗਾ ਜੀ ਇਹ ਵੀ ਬਹੁਤ ਜ਼ਿਆਦਾ ਹਨ, ਕੁਝ ਹੋਰ ਰਿਆਇਤ ਕਰੋ, ਕਿਰਪਾ ਕਰੋ। ਬਾਬਾ ਜੀ ਕਹਿਣ ਲੱਗੇ ਚੰਗਾ 51 ਪਾਠ ਕਰ ਲੈ। ਮਹਾਰਾਜ ਕਿਰਪਾ ਕਰੋ ਮੈਂ ਇਤਨੇ ਨਹੀਂ ਕਰ ਸਕਨੇ। ਤੇ ਫਿਰ ਬਾਬਾ ਜੀ ਕਹਿਣ ਲੱਗੇ ਚੰਗਾ ਭਾਈ ਜੇ ਤੇਰੇ ਮਨ

ਭਾਈ ਉਹ ਗੁਰੂ ਕੇ ਸਿੱਖ ਨੂੰ ਬਿਠਾਇਆ ਸੀ, 25 ਪਾਠ ਉਸਨੇ ਜਪਜੀ ਸਾਹਿਬ ਦੇ ਕਰਨੇ ਸੀ, ਜਾ ਕੇ ਪਤਾ ਕਰਾ ਕਿਤਨੇ ਕੋ ਪਾਠ ਕਰ ਚੁੱਕਿਆ, ਤੇ ਜਾਂ ਇਹ ਪ੍ਰੇਮੀ ਆ ਕੇ ਵੇਖਣ ਲੱਗਾ ਤਾਂ ਇੱਕ ਬੰਦੇ ਨੇ ਦੱਸਿਆ, ਮਹਾਰਾਜ ਉਹ ਤਾਂ ਸਾਰੇ ਇੱਕ ਦੋ ਪਾਠ ਕਰਕੇ ਹੀ ਭੱਜ ਗਿਆ। ਉਚਾਰਨ ਕਰੋ ਸ੍ਰੀ ਸੰਗਤ, ਬੋਲੋ ਸ੍ਰੀ ਭਾਈ। 16 ਜਮਾਤਾਂ ਪੜ੍ਹ ਕੇ ਬੱਚਾ ਰੋਟੀ ਦਾ ਗੁਜ਼ਾਰਾ ਬਣਦਾ, ਮਸਾਂ ਆਪਣੇ ਪੈਰਾਂ ਤੇ ਖਲੋਂਦਾ, 16 ਸਾਲ ਦੀ ਕਮਾਈ। ਤੇ ਮਨੁੱਖ ਕਹਿੰਦਾ, ਈਸ਼ਵਰ ਦੇ ਦਰਸ਼ਨ ਉਸ ਭਗਵਾਨ ਦੇ, ਵਾਹਿਗੁਰੂ ਦੇ ਦਰਸ਼ਨ ਮੈਨੂੰ ਐਨ ਚੁਟਕੀ ਵਿੱਚ ਹੋ ਜਾਣ, ਕਰਨਾ ਵੀ ਕੁਝ ਨਾ ਪਵੇ ਤੇ ਨਿਰੰਕਾਰ ਦੇ ਦਰਸ਼ਨ ਵੀ ਹੋ ਜਾਣ। ਬਾਬਾ ਜੀ ਕਿਹਾ ਕਰਦੇ ਸਨ, ਬਾਈ ਦੁਨੀਆਂ ਦੀਆਂ ਪੜ੍ਹਾਈਆਂ ਜਿੱਥੇ ਖਤਮ ਹੋ ਜਾਂਦੀਆਂ ਨਾ ਸਾਰੀਆਂ ਡਿਗਰੀਆਂ, ਉਥੋਂ ਪਰਮਾਰਥ ਦੀ ਪਹਿਲੀ ਕਲਾਸ ਸ਼ੁਰੂ ਹੁੰਦੀ ਹੈ। ਇਤਨਾ ਔਖਾ ਹੈ ਗੁਰੂ ਕਾ ਮਾਰਗ, ਕੋਈ ਸੌਖਾ ਨਹੀਂ। ਪਰ ਜਿਨ੍ਹਾਂ ਨੇ ਬਾਈ ਇਸ ਮਾਰਗ ਤੇ ਆਪਣਾ ਜੀਵਨ ਢਾਲ ਦਿੱਤਾ, ਉਹਨਾਂ ਨੂੰ ਪੁੱਛੋ ਫਿਰ ਉਹ ਕਹਿੰਦੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾਓ। ਇਸ ਲਈ ਕਲਯੁਗ ਦਾ ਸਮਾਂ ਹੈ ਬਈ, ਤੈਨੂੰ ਤਾਰਨਾ ਤਾਂ ਨਾਮ ਨੇ ਹੀ ਹੈ। ਕੋਈ ਇੱਟਾਂ ਗਿਣਨ ਵਿੱਚ, ਕੋਈ ਮਹਿਲ ਮਾੜੀਆਂ ਬਣਾਉਣ ਵਿੱਚ, ਕੋਈ ਧਰਮ ਅਸਥਾਨ ਬਣਾਉਣ ਵਿੱਚ, ਕੋਈ ਲੰਗਰ ਲਾਉਣ ਵਿੱਚ ਰੱਬ ਦੀ ਪ੍ਰਾਪਤੀ ਸਮਝੀ ਬੈਠਾ, ਕੋਈ ਜਲ ਤਾਰੇ ਕਰਕੇ ਰੱਬ ਦੀ ਪ੍ਰਾਪਤੀ ਨੂੰ ਸਮਝ ਰਿਹਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕੋ ਹੀ ਗੱਲ ਮੁਕਾ

ਇੱਕ ਬੀਆਬਾਨ ਉਦਿਆਨ ਭਿਆਨ ਜੰਗਲ ਦੇ ਵਿੱਚ ਭਟਕ ਰਹੇ ਹਨ। ਜਦੋਂ ਉਹ ਲੰਘ ਗਏ ਤਾਂ ਪਿੱਛੇ ਇਸ ਦੀ ਬੇਟੀ ਵੀ ਜਾ ਰਹੀ ਹੈ। ਹੈਰਾਨ ਹੋ ਗਈ ਕਿ ਇਹ ਲੋਕ ਅਜੇ ਤੱਕ ਭਟਕ ਰਹੇ ਹਨ। ਨਗਰ ਵਿੱਚ ਜਿਤਨੇ ਲੋਕ ਜਾਂਦੇ ਹਨ, ਗੁਜ਼ਰ ਜਾਂਦੇ ਹਨ, ਮਨੁੱਖਾਂ ਨੂੰ ਪਤਾ ਹੁੰਦਾ। ਜਦੋਂ ਬਿਰਤੀ ਉਥਾਨ ਹੋਈ ਤੇ ਮਹਾਂਪੁਰਖਾਂ ਅੱਗੇ ਬੇਨਤੀ ਕੀਤੀ, ਮਹਾਰਾਜ

ਅੱਜ ਮੈਂ ਅੱਜ ਆਪਣੀ ਲੜਕੀ ਨੂੰ ਵੇਖਿਆ, ਉਹਦੀ ਰੂਹ ਭਟਕ ਰਹੀ ਸੀ ਤੇ ਧੰਨ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਨਿਤਨੇਮ ਨਹੀਂ ਕੀਤਾ, ਉਹ ਸਰੀਰ ਵਿੱਚ ਰਹਿ ਕੇ ਵੀ ਭਟਕਦੇ ਰਹਿੰਦੇ ਹਨ ਤੇ ਸਰੀਰ ਛੱਡ ਜਾਣ ਤਾਂ ਵੀ ਉਹਨਾਂ ਦੀ ਰੂਹ ਭਟਕਦੀ ਰਹਿੰਦੀ ਹੈ। ਹੁਣ ਤੂੰ ਰੋਣਾ ਛੱਡ ਕੇ ਉਸ ਦੇ ਨਿਤਨੇਮ ਕਰਿਆ ਕਰ ਤਾਂ ਕਿ ਉਸ ਰੂਹ ਦੀ ਕਲਿਆਣ ਹੋ ਜਾਵੇ।

ਜਦੋਂ ਰਾਤ ਵਧਦੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਗੀ ਸ੍ਰੀ ਰਾਗ ਔਰ ਨਾਲ ਹੀ ਬਸੰਤ ਆਪ ਸਾਰੇ ਸ਼ਬਦ ਸਰਵਣ ਕਰੇ।

0: ਗੁਰੂ ਸਾਹਿਬ ਨੇ ਕਿਹਾ, ਪੈਂਦੇ ਖਾਨ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਂ ਦੀ ਆਤਮਾ ਮਰ ਚੁੱਕੀ ਸੀ, ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ। ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ। ਪੈਂਦੇ ਖਾਂ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਂ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ। ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਪੈਂਦੇ ਖਾਂ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਘੋੜਿਓਂ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਂ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਂ ਦੇ ਸਿਰ ਤੇ ਦੇ ਮਾਰੀ। ਪੈਂਦੇ ਖਾਂ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।
1: ਸੁੱਖ ਨਹੀਂ ਪਾਉਂਦਾ।

ਜਦੋਂ ਪੈਂਦੇ ਖਾਂ ਘਾਇਲ ਹੋ ਕੇ ਧਰਤੀ ਤੇ ਡਿੱਗਿਆ ਤਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਉਸ ਦੇ ਚਿਹਰੇ ਤੇ ਅੱਗ ਵਰਸਾਉਣ ਲੱਗੀਆਂ। ਇਹ ਦੇਖ ਕੇ ਹਜ਼ੂਰ ਮਿਹਰਾਂ ਦੇ ਘਰ ਆ ਗਏ, ਘੋੜੇ ਤੋਂ ਉਤਰੇ ਤੇ ਢਾਲ ਨਾਲ ਪੈਂਦੇ ਖਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਕਹਿਣ ਲੱਗੇ, ਪੈਂਦੇ ਖਾਂ, ਤੇਰਾ ਜਨਮ ਮੁਸਲਮਾਨ ਦਾ ਹੈ, ਹੁਣ ਤੇਰਾ ਆਖਰੀ ਸਮਾਂ ਆ ਗਿਆ ਹੈ, ਪੜ ਕਲਮਾ। ਪੈਂਦੇ ਖਾਂ ਦੀਆਂ ਅੱਖਾਂ ਵਿੱਚ ਨੀਰ ਭਰ ਆਇਆ, ਹੱਥ ਜੁੜ ਗਏ ਤੇ ਬੁੱਲਾਂ ਵਿੱਚੋਂ ਮੱਧਮ ਜਿਹੀ ਆਵਾਜ਼ ਆਈ, ਸੱਚੇ ਪਾਤਸ਼ਾਹ, ਹਜ਼ੂਰ ਦੀ ਤਲਵਾਰ, ਮੇਰਾ ਕਲਮਾ। ਇੰਨਾ ਕਹਿੰਦੇ ਪੈਂਦੇ ਖਾਂ ਦੀਆਂ ਅੱਖਾਂ ਮਿਟ ਗਈਆਂ। ਫਿਰ ਕੀ ਸੀ, ਗੁਰੂ ਸਾਹਿਬ ਦੀ ਇਲਾਹੀ ਮੂਰਤ ਪੈਂਦੇ ਖਾਂ ਦੇ ਹਿਰਦੇ ਵਿੱਚ ਵਸ ਗਈ। ਪਸ਼ਚਾਤਾਪ ਨੇ ਉਸ ਦੇ ਸਾਰੇ ਪਾਪ ਧੋ ਦਿੱਤੇ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦੇ ਲਈ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ ਗਏ। ਇਹ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ। ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਉੱਤੇ ਅਨੇਕਾਂ ਹੀ ਪਰਉਪਕਾਰ ਕੀਤੇ। ਅੱਜ ਗੁਰੂ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ ਹੇ

ਜੋ ਗਾਏਗਾ ਜੋ ਸੁਣੇਗਾ ਚਿੱਤ ਲਾ ਕੇ। ਕਬੀਰ ਸਾਹਿਬ ਫੁਰਮਾਨ ਕਰਦੇ ਨੇ ਕਿਸੇ ਕਿਸਮ ਦਾ ਸ਼ੰਕਾ ਨਹੀਂ। ਸਾਨੂੰ ਤਾਂ ਸ਼ੰਕਾ ਬਣੀ ਹੈ ਨਾ, ਅੱਜ ਤੱਕ ਸ਼ੰਕਾ ਬਣੀ ਹੈ, ਅੱਜ ਤੱਕ ਬਾਣੀ ਵਿੱਚੋਂ ਰੱਬ ਨਜ਼ਰ ਨਹੀਂ ਆਇਆ, ਕਿਉਂਕਿ ਸ਼ੰਕਾ ਬਣੀ ਹੋਈ ਹੈ ਤੇ ਸ਼ੰਕਾ ਜਿਹੜੀ ਹੈ ਡੋਬ ਦਿੰਦੀ ਹੈ। ਤੇ ਕਬੀਰ ਸਾਹਿਬ ਫੁਰਮਾਨ ਕਰਦੇ ਨੇ ਕੋਈ ਗਾਵੈ ਕੋ ਸੁਣੈ ਹਰਨਾਮਾ ਚਿੱਤ ਲਾਏ, ਕੋਈ ਇਸ ਨੂੰ ਚਿੱਤ ਲਾ ਕੇ ਗਾ ਲਵੇ, ਕੋਈ ਇਸ ਨੂੰ ਚਿੱਤ ਲਾ ਕੇ ਸੁਣ ਲਵੇ, ਤੇ ਫਿਰ ਪਤਾ ਕੀ ਹੁੰਦਾ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ, ਅੰਤ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਇਸ ਬਾਣੀ ਨੂੰ ਚਿੱਤ ਲਾ ਕੇ ਸੁਣੇ, ਜਿਹੜਾ ਇਸ ਬਾਣੀ ਨੂੰ ਚਿੱਤ ਲਾ ਕੇ ਗਾਵੇ, ਉਸ ਦੀ ਪਰਮ ਗਤੀ ਹੋ ਜਾਂਦੀ ਹੈ, ਮੁਕਤ ਹੋ ਜਾਂਦਾ, ਸੰਸਾਰ ਦੇ ਵਿੱਚੋਂ ਬੰਧਨਾਂ ਤੋਂ ਰਹਿਤ ਹੋ ਜਾਂਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਤੇ ਕਬੀਰ ਸਾਹਿਬ ਨੇ ਇਹ ਵੀ ਫੁਰਮਾਨ ਕੀਤਾ ਨਾਲ ਨਾਲ ਵੀ, ਦੁਨੀਆਂ ਦੇ ਲੋਕੋ ਇਸ ਨੂੰ ਗੀਤ ਨਾ ਜਾਣਿਓ, ਬਾਣੀ ਨੂੰ ਗੀਤ ਨਾ ਜਾਣਿਓ, ਇਹ ਬ੍ਰਹਮ ਦੀ ਵਿਚਾਰ ਹੈ, ਇਹ ਬ੍ਰਹਮ ਦੀ ਵਿਚਾਰ ਹੈ। ਤੇ ਅਸੀਂ ਤੇ ਇਸ ਬਾਣੀ ਨੂੰ ਗੀਤ ਹੀ ਸੁਣ ਲਿਆ, ਗੀਤ ਹੀ ਸਮਝ ਲਿਆ। ਕੰਨਾਂ ਨੂੰ ਆਵਾਜ਼ ਚੰਗੀ ਲੱਗਣੀ ਚਾਹੀਦੀ ਹੈ, ਦਿਲ ਸ਼ੀਰਵੀਂ ਆਵਾਜ਼ ਹੋਵੇ, ਦਿਲ ਕਸ਼ ਆਵਾਜ਼ ਹੋਵੇ, ਦਿਲ ਪਜ਼ੀਰ ਆਵਾਜ਼ ਹੋਵੇ, ਜਿਹੜੀ ਦਿਲ ਦੇ ਉੱਪਰ ਅਸਰ ਪਾਉਂਦੀ ਚੱਲਦੀ ਜਾਏ। ਤੇ ਫਿਰ ਸਾਡੇ ਕੰਨਾਂ ਨੂੰ ਚੰਗੀ ਲੱਗਦੀ ਜਾਂਦੀ ਹੈ, ਅਸੀਂ ਫਿਰ ਉਸ ਦੀ ਟਿਊਨ ਨੂੰ, ਅਸੀਂ ਫਿਰ ਉਸ ਦੀ ਮਧੁਰ ਧੁਨ ਨੂੰ ਸੁਣ ਸੁਣ ਕੇ ਮੋਹਿਤ ਹੁੰਦੇ ਜਾਂਦੇ ਹਾਂ, ਪਰ ਉਸ ਦੀ ਵਿਚਾਰ ਨਹੀਂ ਕਰਦੇ ਵੀ ਇਹ ਗਾਂਧੀ ਕੀ ਪਈ ਹੈ, ਕਹਿੰਦੀ ਕੀ ਪਈ ਹੈ, ਕੀ ਕਹਿ ਰਹੀ ਹੈ। ਨਹੀਂ ਸੁਣਿਆ, ਅੱਜ ਤੱਕ ਨਹੀਂ ਸੁਣਿਆ। ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬੜਾ ਸਮਾਂ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਥਾਪਿਤ ਕੀਤਿਆਂ ਹੋਇਆ, ਤੇ ਬੜੇ ਬੜੇ ਮਹਾਂਪੁਰਖ ਆਏ ਸੰਸਾਰ ਦੇ ਅੰਦਰ, ਵਿਅਕਤੀ ਜਿਨ੍ਹਾਂ ਨੇ ਰੱਬ ਨੂੰ ਬਾਣੀ ਵਿੱਚੋਂ ਪ੍ਰਗਟ ਕਰ ਲਿਆ ਤੇ ਬਾਣੀ ਦੇ ਵਿੱਚੋਂ ਰੱਬ ਦੇ ਦਰਸ਼ਨ ਕੀਤੇ, ਬਾਣੀ ਦਾ ਰੂਪ ਆਪ ਹੋ ਗਿਆ, ਬਾਣੀ ਦਾ ਰੂਪ ਹੋ ਗਿਆ। ਫਿਰ ਜਦੋਂ ਬਾਣੀ ਹਿਰਦੇ ਦੇ ਅੰਦਰ ਵਸੀ, ਉਹ ਬ੍ਰਹਮ ਦੀ ਬਾਣੀ ਹੈ, ਜੋ ਵਿਚਾਰ ਕਹਿੰਦੇ ਹਨ ਉਹ ਸੱਚ ਹੋ ਜਾਂਦਾ, ਜੋ ਵਿਚਾਰ ਆਖਦੇ ਨੇ ਉਹ ਸੱਚ ਹੋ ਜਾਂਦਾ। ਇਹ ਤੇ ਗੱਲ ਹੈ ਮੰਨਣ ਦੀ। ਗੁਰੂ ਸਾਹਿਬ ਨੇ ਫੁਰਮਾਨ ਕੀਤਾ, ਸਤਿਗੁਰ ਬਚਨ ਤੁਮਾਰੇ, ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇਵ ਜੀਓ, ਤੁਮਾਰੇ ਬਚਨ, ਤੁਹਾਡੇ ਬਚਨ, ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਨਿਰਗੁਣਾਂ ਨੂੰ ਨਿਤਾਰ ਦਿੰਦੇ ਨੇ, ਜਿਨ੍ਹਾਂ ਦੀ ਤਰਨ ਦੀ ਆਸ ਨਹੀਂ ਹੁੰਦੀ ਉਹ ਤਰ ਜਾਂਦੇ ਨੇ, ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ, ਮਹਾ ਪਾਪੀ ਮਹਾ ਦੁਸ਼ਟ ਲੋਕ ਪੁਨੀਤ ਹੋ ਜਾਂਦੇ ਨੇ। ਜਿਹੜੇ ਨਰਕਾਂ ਚ ਜਾ ਰਹੇ ਹੁੰਦੇ ਨੇ ਨਾ, ਉਹਨਾਂ ਦਾ ਜਨਮ ਪਾਉ ਜਾਂਦਾ, ਜਨਮ ਘੁੰਮ ਜਾਂਦਾ ਤੇਰੀ ਬਾਣੀ ਸੁਣਨ ਦੇ ਨਾਲ। ਇਹ ਗੁਰੂ ਕੀ ਬਾਣੀ ਹੈ, ਗੁਰੂ ਕੀ ਬਾਣੀ, ਤੇ ਗੁਰੂ ਕੀ ਬਾਣੀ ਰਸਨਾ ਵਿੱਚੋਂ ਨਿਕਲੀ ਹੋਈ ਬਾਣੀ, ਅਕਾਲ ਕੀ ਬਾਣੀ ਦਾ ਐਸਾ ਜਾਦੂ ਹੈ, ਸੱਪ ਨੂੰ ਵਸ ਕਰਨ ਵਾਲੇ ਨਾ, ਕੀਲਣ ਵਾਲੇ ਸੱਪ ਨੂੰ ਬੀਣ ਵਜਾਉਂਦੇ ਨੇ, ਤੇ ਬੀਣ ਦੇ ਅੰਦਰ ਕੋਈ ਉਸਦਾ ਜਿਹੜਾ ਮੰਤਰ ਹੈ ਨਾ, ਉਹ ਗਾਇਨ ਕਰਦੇ ਨੇ, ਤੇ ਜ਼ਹਿਰੀਲੇ ਤੋਂ ਜ਼ਹਿਰੀਲਾ ਨਾਗ ਵੀ ਉਸ ਮਧੁਰ ਧੁਨ ਨੂੰ ਸੁਣ ਕੇ ਤੇ ਝੂਮਣ ਲੱਗ ਜਾਂਦਾ। ਤੇ ਸਤਿਪੁਰਖਾਂ ਨੇ ਫੁਰਮਾਨ ਕੀਤਾ, ਸੱਪ ਤੇ ਕੁਝ ਜ਼ਹਿਰੀਲਾ ਨਹੀਂ, ਇਨਸਾਨ ਬੜਾ ਜ਼ਹਿਰੀਲਾ, ਇਨਸਾਨ ਦਾ ਡੰਗਿਆ ਹੋਇਆ ਇਨਸਾਨ ਪਾਣੀ ਨਹੀਂ ਮੰਗਦਾ, ਸੱਪ ਦਾ ਤੇ ਇਲਾਜ ਹੈ, ਪਰ ਇਨਸਾਨ ਦਾ ਡੰਗ ਇਨਸਾਨ ਨੂੰ ਵੱਜ ਜਾਵੇ ਨਾ, ਉਹ ਪੁਸ਼ਤਾਂ ਦਰ ਪੁਸ਼ਤਾਂ ਪੀੜੀਆਂ ਦਰ ਪੀੜੀਆਂ ਚੱਲਦਾ ਰਹਿੰਦਾ, ਉਹ ਡੰਗ ਨਿਕਲਦਾ ਹੀ ਨਹੀਂ। ਇਸ ਬਾਣੀ ਨੂੰ ਬ੍ਰਹਮ ਦੀ ਵਿਚਾਰ ਕਰਕੇ ਮੰਨਣ ਵਾਲੇ, ਗੁਰੂ ਕਰਕੇ ਮੰਨਣ ਵਾਲੇ ਤਰ ਗਏ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰਨ ਗੁਰੂ ਹਨ, ਜਦੋਂ ਬਾਣੀ ਇਕੱਤਰ ਕਰਨ ਲੱਗੇ ਨਾ, ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਵਿੱਚ ਆਏ ਮੋਹਨ ਜੀ ਪਾਸੋਂ ਪੋਥੀਆਂ ਲੈਣ ਵਾਸਤੇ,
ਤੇ ਸ਼ਬਦ ਗਾਉਣੇ ਕੀਤੇ, ਅਕਾਲ ਪੁਰਖ ਦੀ ਸਿਫਤ ਗਾਣੀ ਸ਼ੁਰੂ ਕੀਤੀ, ਮਦਰ ਤੰਬੂਰਾ ਵਜਾ ਕੇ ਭੁੰਜੇ ਥੱਲੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਜਿੱਥੇ ਅੱਜ ਵੀ ਮੋਹਨ ਦਾ ਚੁਬਾਰਾ ਬਣਿਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਅੰਦਰ, ਉਥੀਆਂ ਮਿਲਣ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੋਥੀਆਂ ਨੂੰ ਜਿਹੜੀਆਂ ਕਿ ਅਜੇ ਗੁਰੂ ਦਾ ਰੂਪ ਨਹੀਂ ਸਨ ਹੋਈਆਂ, ਸੰਗ੍ਰਹਿਣ ਨਹੀਂ ਸਨ ਕੀਤੀਆਂ ਗਈਆਂ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁੰਦਰ ਪਾਲਕੀ ਮੰਗਵਾਈ ਸੋਨੇ ਦੀ ਸੁੰਦਰ ਪਾਲਕੀ ਜਿਹੜੀ ਹੀਰਿਆਂ ਤੇ ਮੋਤੀਆਂ ਨਾਲ ਜੜਤਾ ਹੋਈ ਸੀ। ਸਤਿਗੁਰੂ ਗਰੀਬ ਨਵਾਜ ਨੇ ਉਸ ਦੇ ਅੰਦਰ ਉਸਦਾ ਨਿਵਾਸ ਕਰਵਾਇਆ। ਚੰਦਨ ਦਾ ਚੌਰ ਮੰਗਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਤੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਬੜੇ ਅਦਬ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਵਿਚ ਇਸ ਪੋਥੀਆਂ ਨੂੰ ਲੈ ਕੇ ਆਈਆਂ ਜਿਹੜੀਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਰੂਪ ਹੈ। ਬੜਾ ਸਤਿਕਾਰ ਕੀਤਾ ਮਹਾਰਾਜ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰੀ ਸਾਰੀ ਰਾਤ ਚੌਰ ਕਰਦੇ ਰਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਦੱਸ ਦਿੱਤਾ ਵੀ ਇਹ ਗੁਰੂ ਕੀ ਬਾਣੀ ਤਾਰਨ ਯੋਗ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਉਸ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ। ਬਾਤ ਕੇਵਲ ਸ਼ਰਧਾ ਦੀ ਹੈ, ਸ਼ੰਕੇ ਦੀ ਬਾਤ ਨਹੀਂ। ਸਾਡੀ ਜ਼ਿੰਦਗੀ ਸ਼ੰਕੇ ਨਾਲ ਜੁੜ ਗਈ, ਕੋਈ ਵੀ ਗੱਲ ਹੋਵੇ ਨਾ ਅਸੀਂ ਸ਼ੰਕਾ ਪਹਿਲਾਂ ਕਰਦੇ ਬਈ ਇਹ ਗੱਲ ਨਹੀਂ, ਤੇ ਸ਼ੰਕਾ ਕਰਨ ਵਾਲੇ ਦਾ ਜੀਵਨ ਜਿਹੜਾ ਨਾ ਵਿਅਰਥ ਚਲਾ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੌਰ ਕਰਨ ਦੀ ਕੀ ਲੋੜ ਸੀ, ਸਾਰੀ ਸਾਰੀ ਰਾਤ ਜਾਗਣ ਦੀ ਕੀ ਲੋੜ ਸੀ। ਸ਼ਰਧਾ ਹੈ, ਗੁਰੂ ਪ੍ਰਤੀ ਸ਼ਰਧਾ ਪੈਦਾ ਹੋ ਜਾਏ। ਅੱਜ ਦੇ ਸਿੱਖ ਦੇ ਅੰਦਰ ਸ਼ਰਧਾ ਨਹੀਂ, ਇਹ ਗੱਲ ਨਾਪੀ ਤੋਲੀ ਜਾ ਚੁੱਕੀ ਹੈ ਵੀ ਅੱਜ ਦੇ ਸਿੱਖ ਦੇ ਹਿਰਦੇ ਦੇ ਅੰਦਰ ਸ਼ਰਧਾ ਹੈ ਹੀ ਨਹੀਂ ਗੁਰੂ ਪ੍ਰਤੀ। ਕਦੇ ਸ਼ਰਧਾ ਨਹੀਂ ਪ੍ਰਗਟ ਹੋ ਸਕਦੀ, ਪਹਿਰਾਵਾ ਜ਼ਰੂਰ ਹੈ, ਸ਼ਰਧਾ ਨਹੀਂ ਹੋ ਸਕਦੀ। ਜਿਸ ਗੁਰਸਿੱਖ ਦੇ ਹਿਰਦੇ ਅੰਦਰ ਸ਼ਰਧਾ ਹੈ ਨਾ, ਪਿਆਰ ਹੈ ਨਾ, ਉਸ ਦਾ ਪਿਆਰ ਅੱਖਾਂ ਵਿੱਚੋਂ ਉਮੰਡ ਉਮੰਡ ਕੇ ਬਾਹਰ ਨਿਕਲਦਾ। ਉਸ ਦਾ ਪਿਆਰ ਜਿਹੜਾ ਨਾ, ਉਸ ਦੀ ਸ਼ਰਧਾ ਹਿਰਦੇ ਵਿੱਚੋਂ ਫੁੱਟ ਫੁੱਟ ਬਾਹਰ ਨਿਕਲਦੀ ਤੇ ਅੱਖਾਂ ਆਂਸੂ ਨਾਲ ਭਰੀਆਂ ਹੁੰਦੀਆਂ ਨੇ, ਵੈਰਾਗ ਨਾਲ ਭਰੀਆਂ ਹੁੰਦੀਆਂ ਨੇ। ਗੁਰੂ ਕਾ ਸਿੱਖ ਗੁਰੂ ਕੀ ਬਾਤ ਸੁਣ ਕੇ ਕਿੰਤੂ ਨਹੀਂ ਕਰਦਾ, ਉਂਗਲ ਨਹੀਂ ਕਰਦਾ ਬਈ ਇਹ ਗੱਲ ਜਿਹੜੀ ਹੈ ਗੁਰੂ ਕੀ ਨਾ ਮੰਨਣ ਯੋਗ ਹੈ। ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਤੇ ਸਤਿਗੁਰੂ ਜੀ ਦਾ ਵੀ ਫੁਰਮਾਨ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਐ ਮੇਰੇ ਮਨਾ ਗੋਬਿੰਦ ਕੀ ਬਾਣੀ ਜਪ ਗੋਬਿੰਦ ਗੋ ਪ੍ਰਤਪਾਲਣਾ ਕਰਨ ਵਾਲਾ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਗੋ ਪ੍ਰਿਥਵੀ ਦੀ ਪਾਲਣ ਕਰਨ ਵਾਲਾ ਅਕਾਲ ਪੁਰਖ ਮਹਾਰਾਜ ਉਸ ਦੀ ਬਾਣੀ ਨੂੰ ਜਪ ਜਿਹੜਾ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਉਸ ਦੇ ਬ੍ਰਹਮ ਦੀ ਵਿਚਾਰ ਕਰ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਰਸਾ ਦਿੱਤਾ, ਦੀਵਾਨ ਸਜਿਆ ਹੋਇਆ, ਸਜੇ ਦੀਵਾਨਾ ਸੰਗਤਾਂ ਭਰਪੂਰ ਹਨ, ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਸਥਿਰ ਨੇ, ਨਾਰਦ ਮੁਨੀ ਆਇਆ ਤੂੰਬਾ ਵਜਾਉਂਦਾ ਹੋਇਆ ਸੰਗਤ ਵਿੱਚ, ਸਾਰੀ ਸੰਗਤ ਦੀ ਬਿਰਤੀ ਟੁੱਟ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਬਹਿ ਗਿਆ, ਹੱਸਣ ਲੱਗ ਗਿਆ, ਤੂੰਬਾ ਵਜਾਈ ਜਾ ਰਿਹਾ। ਸਿੱਖਾਂ ਨੇ ਉੱਠ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾਰਦ ਮੁਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ, ਨਾ ਰੋਕੋ ਨੀ, ਇਹਨੂੰ ਝੂਮਣ ਦਿਓ ਮਸਤੀ ਅੰਦਰ। ਆਖਿਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਨਾਰਦ ਮੁਨ ਨੇ ਤੂੰਬਾ ਕੀਤਾ ਬੰਦ, ਆਪਣੀ ਪ੍ਰੇਮ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰੱਖੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਿੱਖਾਂ ਦਾ ਸ਼ੰਕਾ ਨਿਵਿਰਤ ਕਰਨ ਵਾਸਤੇ ਕਹਿਣ ਲੱਗੇ, ਮਹਾਰਾਜ ਤੂੰਬਾ ਵਜਾਉਂਦਾ ਆ ਗਿਆ, ਸਾਡੀ ਬਿਰਤੀ ਉਖੜ ਗਈ। ਕਹਿਣ ਲੱਗੇ, ਉਹ ਬਿਰਤੀ ਕਿਹੜੀ ਹੋਵੇ ਜਿਹੜੀ ਉਖੜ ਜਾਏ, ਉਹ ਸਮਾਧੀ ਕਿਹੜੀ ਹੋਵੇ ਜਿਹੜੀ ਉਖੜ ਜਾਏ। ਸਮਾਧੀ ਲੱਗੀ ਹੋਵੇ ਸੰਸਾਰ ਚ ਭਾਵੇਂ ਜਿੰਨਾ ਸ਼ੋਰ ਗੁੱਲ ਮਰਜ਼ੀ ਹੋਵੇ, ਬਿਰਤੀ ਉਖੜੇ ਨਾ, ਸਮਾਧੀ ਉਖੜੇ ਨਾ। ਜੇ ਕਿਸੇ ਦੀ ਗੱਲ ਸੁਣ ਲਈ ਨਾ, ਕੰਨ ਦੂਜੇ ਪਾਸੇ ਖਿੱਚਿਆ ਗਿਆ, ਸਮਝੋ ਅਜੇ ਅੰਦਰਲਾ ਰਸ ਪ੍ਰਗਟ ਨਹੀਂ ਹੋਇਆ, ਬਾਹਰਲੇ ਰਸ ਦਾ ਹੀ ਉਮੀਦਦਾਰ ਹੈ ਇਨਸਾਨ ਜਿਹੜਾ ਗੱਲਾਂ ਸੁਣਨ ਲੱਗ ਜਾਂਦਾ। ਅਸੀਂ ਪਾਠ ਪੜ੍ਹਦੇ ਹੋਈਏ ਨਾ ਤੇ ਝੱਟ ਗੁਟਕਾ ਬੰਦ ਕਰ ਦਈਦਾ, ਕੋਈ ਆ ਜਾਵੇ ਉਸ ਦੀ ਗੱਲ ਸੁਣਨ ਲੱਗ ਜੀਦੀ ਹੈ, ਸੁਣਾ ਗੱਲ।
ਬਾਣੀ ਭਾਵੇਂ ਅੱਧ ਵਿਚਕਾਰ ਰਹਿ ਜੇ, ਭਾਵੇਂ ਪੰਜਵੀਂ ਪੌੜੀ ਹੋਵੇ ਤੇ ਭਾਵੇਂ ਸੱਤਵੀਂ ਹੋਵੇ ਭਾਵੇਂ ਦਸਵੀਂ ਹੋਵੇ, ਪੜ੍ਹਦੇ ਨਹੀਂ। ਨਾਲ ਨਾਲ ਫਿਰ ਕਈ ਵਾਰੀ ਬਾਣੀ ਵੀ ਪੜ੍ਹੀ ਜਾਂਦੇ, ਨਾਲ ਨਾਲ ਉਹਦੇ ਗੱਲਾਂ ਵੀ ਕਰੀ ਜਾਂਦੇ। ਚੰਗੀ ਬਾਣੀ, ਚੰਗਾ ਪਿਆਰ ਹੈ, ਚੰਗਾ ਏ ਬੈਰਾਗ ਹੈ। ਇਹ ਕਿਸ ਪਾਸੇ ਦਾ ਬੈਰਾਗ ਹੈ, ਕਿਸ ਪਾਸੇ ਦੀ ਰੁਟੀਨ ਹੈ, ਕਿਸ ਪਾਸੇ ਦੀ ਸ਼ਰਧਾ ਹੈ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ ਗੱਲਾਂ ਕਰੀ ਜਾਣੀਆਂ। ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕੋਈ ਚਾਹ ਨਾਸ਼ਤਾ ਤਿਆਰ ਹੋ ਕੇ ਆ ਜਾਂਦੀ, ਗੁਟਕਾ ਰੱਖ ਦੀ ਦਾ ਪਹਿਲਾਂ ਉਹ ਛੱਕੀ ਦਾ, ਬਾਅਦ ਵਿੱਚ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੀਦੀ ਏ। ਐ ਤੇ ਸਾਡਾ ਪਿਆਰ ਹੈ, ਇਹ ਤੇ ਸਾਡੀ ਸ਼ਰਧਾ, ਸਾਡਾ ਜੀਵਨ ਵੇਖੋ ਵੀ ਕਿੰਨਾ ਕੁ ਅਸਲੀ ਹੈ, ਕਿਤਨਾ ਕੁ ਚੰਗਾ ਜੀਵਨ ਹੈ। ਮਹਾਰਾਜ ਕਹਿਣ ਲੱਗੇ ਤੁਹਾਡੀ ਅਜੇ ਅੰਦਰਲੀ ਬਿਰਤੀ ਪ੍ਰਗਟ ਨਹੀਂ ਹੋਈ, ਸ਼ਰਧਾ ਨਹੀਂ ਪ੍ਰਗਟ ਹੋਈ, ਤੁਹਾਡੀ ਬਿਰਤੀ ਅਜੇ ਰੱਬ ਨਾਲ ਜੁੜੀ ਨਹੀਂ। ਨਹੀਂ ਤੇ ਬਾਹਰੀ ਤੂੰਬਾ ਵੱਜਦਾ ਹੋਵੇ, ਭਾਵੇਂ ਜੋ ਮਰਜ਼ੀ ਵੱਜਦਾ ਹੋਵੇ, ਤੁਹਾਡੀ ਬਿਰਤੀ ਉਖੜੇ ਕਿਵੇਂ ਸਿੱਖੋ। ਮਹਾਰਾਜ ਗਰੀਬ ਨੂੰ ਅੱਜ ਕਹਿਣ ਲੱਗੇ ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਤੇ ਉਧਾਰ ਹੋ ਜਾਂਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪ੍ਰੇਮ ਭੇਟ ਕੀਤੇ ਹੋਏ, ਜਿਹੜੇ ਤੀਰ ਸਨ ਨਾ, ਖੰਭ ਸਨ, ਖੰਭ ਤੀਰਾਂ ਦੇ ਨਾਲ ਬੰਨ ਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪੂਰੇ ਜ਼ੋਰ ਦੇ ਨਾਲ ਚਿੱਲਾ ਚੜਾਇਆ, ਤੀਰ ਚਲਾਇਆ, ਤੀਰ ਬੜੀ ਦੂਰ ਤੱਕ ਗਿਆ, ਚਾਰੇ ਦਿਸ਼ਾ ਵੱਲ ਤੀਰ ਚਲਾ ਕੇ ਮਹਾਰਾਜ ਕਹਿਣ ਲੱਗੇ ਤੀਰ ਲੱਭ ਕੇ ਲਿਆਓ। ਸਾਰੇ ਦੇ ਸਾਰੇ ਸਿੰਘ ਜਿਹੜੇ ਤੀਰ ਲੱਭਣ ਵਾਸਤੇ ਚਲੇ ਗਏ, ਸ਼ਾਮ ਹੋ ਗਈ, ਵਾਪਸ ਆ ਗਏ, ਤੀਰ ਨਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਤੀਰ ਚਲਾਉਂਦੇ ਸੀ, ਅਸੀਂ ਅੱਧੇ ਘੰਟੇ ਘੰਟੇ ਚ ਹੱਦ ਤੀਰ ਲੱਭ ਕੇ ਲੈ ਆਉਂਦੇ ਸੀ। ਅੱਜ ਕਿਹੜੇ ਤੀਰ ਚਲਾਏ ਨੇ ਤੁਸੀਂ ਵੀ, ਅੱਜ ਤੇ ਮਿਲੇ ਹੀ ਨੀ, ਸ਼ਾਮਾਂ ਪੈ ਗਈਆਂ ਨੇ, ਤੀਰ ਲੱਭਿਆ ਹੀ ਨੀ ਕਿਤੇ ਵੀ, ਐਡੀ ਦੂਰ ਜਾਣ ਵਾਲਾ ਤੀਰ ਕਿੱਥੇ ਹੈ। ਮਹਾਰਾਜ ਅਸੀਂ ਬੜੀ ਬੜੀ ਕੋਹਾਂ ਤੱਕ ਤੀਰ ਲੱਭ ਆਏ ਤੇ ਗਰੀਬ ਨੂੰ ਅੱਜ ਕਹਿਣ ਲੱਗੇ ਤੀਰ ਉਹੀ ਸੀ, ਤੀਰ ਤੁਹਾਡੇ ਇਲਾਕੇ ਵਿੱਚ ਹੀ ਡਿੱਗਣਾ ਸੀ, ਪਰ ਉਸ ਦੇ ਨਾਲ ਬੰਨੇ ਹੋਏ ਹਮਾ ਪੰਛੀ ਦੇ ਜਿਹੜੇ ਖੰਭ ਸੀ ਨਾ, ਹਮਾ ਪੰਛੀ ਦੇ ਖੰਭ, ਕਈ ਹਮਾਯੂ ਪੰਛੀ ਕਹੀ ਜਾਂਦੇ ਨੇ, ਹਮਾਯੂ ਪੰਛੀ ਨੀ, ਹਮਾ ਪੰਛੀ, ਹਮਾ ਪੰਛੀ ਦੇ ਜਿਹੜੇ ਖੰਭ ਸਨ ਨਾ, ਜਿਹੜੇ ਤੀਰ ਨਾਲ ਬੰਨ ਦਿੱਤੇ, ਤੇ ਉਹ ਜਿਹੜਾ ਪੰਛੀ ਹੈ ਨਾ, ਉਹ ਰਹਿੰਦਾ ਪਰਲੋਕ ਵਿੱਚ, ਸੱਚਖੰਡ ਵਿੱਚ, ਉਹ ਉਥੇ ਦਾ ਆਦਿ ਹੈ। ਜਿੱਥੇ ਦਾ ਰਹਿਣ ਵਾਲਾ ਪੰਛੀ ਹੈ ਨਾ, ਜਦੋਂ ਤੀਰ ਚਲਾਇਆ ਖੰਭਾਂ ਵਿੱਚ, ਇਤਨੀ ਤਸੀਰ ਵੀ ਤੀਰਾਂ ਨੂੰ ਧੁਰ ਅੰਦਰ ਗੁਰਸਿੱਖ ਦਾ ਨਿਵਾਸ ਹੋਏਗਾ, ਉਥੇ ਜਾ ਕੇ ਗੁਰਸਿੱਖ ਨਿਵਾਸ ਕਰੇਗਾ। ਧੁਰ ਕੀ ਬਾਣੀ ਆਈ ਤਨ ਸਗਲੀ ਚੰਦ ਮਟਾਈ, ਜਿਵੇਂ ਪੰਛੀ ਦੇ ਖੰਭ ਤੀਰਾਂ ਨੂੰ ਲੈ ਗਏ ਨੇ, ਇਸ ਤਰ੍ਹਾਂ ਬਾਣੀ ਜਪਣ ਵਾਲੇ ਦਾ ਉਧਾਰ ਸਿੱਧਾ ਹੋਏਗਾ ਤੇ ਚਲਾ ਜਾਏਗਾ, ਉਹ ਉਰਲੇ ਪਾਸੇ ਕਿਤੇ ਨੀ ਖੜੇਗਾ, ਨਾਨ ਸਟਾਪ ਜਾਏਗਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਬ੍ਰਹਮ ਦੀ ਵਿਚਾਰ ਕਰੋ, ਗੀਤ ਸਮਝ ਕੇ ਇਸ ਨੂੰ ਨਾ ਮੰਨੋ, ਗੁਰੂ ਸਮਝ ਕੇ ਇਸ ਦਾ ਪਵਿੱਤਰ ਆਦਰ

ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਅੱਜ ਦੇ ਵਕਤ ਨੂੰ ਦੇਖਦੇ ਹਾਂ ਛੱਤ ਥੱਲੇ ਬੈਠ ਕੇ ਕਿਤਨੀ ਗਰਮੀ ਮਹਿਸੂਸ ਹੁੰਦੀ ਹੈ ਪਰ ਉਹ ਕੈਸਾ ਵਕਤ ਹੋਏਗਾ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਜਿਨ੍ਹਾਂ ਨੇ ਹਜ਼ੂਰ ਨੂੰ ਤਵੀ ਤੇ ਤੱਕਿਆ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਠਾਠ ਹੋਰ ਹੀ ਅੱਜ ਸਰਕਾਰ ਦਾ ਏ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂੰਆਂ ਮਾਰਦਾ ਏ ਕਿਉਂਕਿ ਅੱਗ ਦਾ ਧੂੰਆਂ ਕੋਠੇ ਤੋਂ ਵੀ ਉੱਚਾ ਸੀ ਪਤਾ ਨਹੀਂ ਸ਼ਾਇਦ ਧੂਏ ਨੇ ਇਸ ਲਈ ਆਕਾਸ਼ ਤੇ ਇੱਕ ਛੱਤ ਬਣਾ ਲਈ ਕਿ ਇਹ ਪਾਣੀ ਦਾ ਲਾਲ ਚਾਨਣੀ ਥੱਲੇ ਬਹਿਣ ਵਾਲਾ ਅੱਜ ਇਹਦੇ ਲਈ ਚਾਨਣੀ ਮੈਂ ਹੀ ਬਣਾ ਦਿਆਂ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂੰਆਂ ਮਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ। ਪਰ ਇੱਕ ਗੱਲ ਹੋਰ ਵੀ ਹੈ ਇਸ ਪਾਣੀ ਦੇ ਲਾਲ ਲਈ ਪਵਿੱਤਰ ਕੋਮਲ ਸਰੀਰ ਜਿਹੜਾ ਮੱਖਣਾ ਨਾਲ ਪਾਲਿਆ ਹੋਇਆ ਅੱਜ ਅੰਮ੍ਰਿਤ ਵੇਲਾ ਹੈ ਮਾਂ ਪਾਣੀ ਗੋਦੀ ਵਿੱਚ ਪਾ ਕੇ ਇਸ ਆਪਣੇ ਲਾਲ ਨੂੰ ਬੜਾ ਪਿਆਰ ਕਰ ਰਹੇ ਨੇ ਬਾਰ ਬਾਰ ਸਿਰ ਨੂੰ ਚੁੰਮ ਰਹੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੇ ਮਹੱਲਾਂ ਚ ਆਏ ਭਾਨੀ ਜੀ ਕਹਿਣ ਲੱਗੇ ਅੱਜ ਸਮਝ ਨਹੀਂ ਆ ਰਹੀ ਬੜਾ ਪਿਆਰਾ ਲੱਗ ਰਿਹਾ ਇਹ ਬਾਲਕ ਦਿਲ ਕਰਦਾ ਇਹਦਾ ਸਿਰ ਚੁੰਮੀ ਜਾਵਾਂ ਦਿਲ ਕਰਦਾ ਮੱਥਾ ਚੁੰਮੀ ਜਾਵਾਂ ਪਿਆਰਾ ਤੇ ਅੱਗੇ ਵੀ ਲੱਗਦਾ ਦਿਲ ਕਰ ਰਿਹਾ ਕਿ ਇਸ ਨੂੰ ਵੇਖੀ ਜਾਵਾਂ ਘਰ ਦਾ ਕੋਈ ਕੰਮ ਨਾ ਕਰਾਂ ਜਦੋਂ ਕਿਤੇ ਰਾਤ ਨੂੰ ਸੁਪਨਾ ਆਉਂਦਾ ਹੈ ਉਦੋਂ ਵੀ ਤਾਂ ਇਹੋ ਹੀ ਲਾਲ ਮੇਰਾ ਮੇਰੇ ਸਾਹਮਣੇ ਹੁੰਦਾ
ਪਤਾ ਨਹੀਂ ਅੱਜ ਕਿਉਂ ਪਿਆਰਾ ਲੱਗ ਰਿਹਾ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ, ਪਾਨੀ ਕੋਮਲ ਸਰੀਰ ਨਾ ਵੇਖ, ਇਹ ਜਿਤਨਾ ਕੋਮਲ ਸਰੀਰ ਹੈ, ਜਿਤਨਾ ਹੀ ਕੋਮਲ ਸਰੀਰ ਇਸ ਦਾ ਹੋ ਰਿਹਾ ਹੈ, ਉਤਨੇ ਸਖਤ ਕਸ਼ਟ ਵੀ ਸਹਾਰੇਗਾ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ। ਇਹ ਸਿਰ ਤੈਨੂੰ ਅੱਜ ਇਸ ਲਈ ਪਿਆਰਾ ਲੱਗ ਰਿਹਾ ਹੈ, ਇਹਦੇ ਸਿਰ ਤੇ ਸ਼ਹੀਦਾਂ ਦਾ ਮਕਾਨ ਉਸਰੇਗਾ। ਇਹ ਤੇਰਾ ਲਾਲ, ਇਸ ਲਈ ਇਹਦਾ ਸਿਰ ਅੱਜ ਤੈਨੂੰ ਪਿਆਰਾ ਲੱਗ ਰਿਹਾ, ਕਿਉਂਕਿ ਇਹ ਸਿਰ ਬੜਾ ਕੀਮਤੀ, ਇਹ ਐਸਾ ਪਰਉਪਕਾਰ ਕਰੇਗਾ। ਬੀਬੀ ਪਾਨੀ ਜਿਸਨੇ ਧੰਨ ਗੁਰੂ ਅਮਰਦਾਸ ਸਾਹਿਬ ਆਪਣੇ ਪਿਤਾ ਤੋਂ ਇੱਕ ਦਾਤ ਮੰਗੀ ਸੀ, ਕਹਿਣ ਲੱਗੀ ਪਾਤਸ਼ਾਹ ਇਹ ਦਾਤ ਘਰ ਅੰਦਰ ਰਹਿ ਜਾਏ। ਹਜ਼ੂਰ ਕਹਿੰਦੇ ਨੇ, ਪਾਨੀ ਦਾਤ ਮੰਗਣੀ ਤਾਂ ਸੌਖੀ ਹੈ, ਪਰ ਜਿਹੜਾ ਵੀ ਇਸ ਨੂੰ ਝੋਲੀ ਵਿੱਚ ਪਵਾਏਗਾ ਉਹਦੇ ਲਈ ਕੁਝ ਇਮਤਿਹਾਨ ਨੇ। ਹਸੂਰ ਕਹਿੰਦੇ ਨੇ, ਪਾਨੀ ਅੱਖਾਂ ਬੰਦ ਕਰ, ਤੈਨੂੰ ਇੱਕ ਚੀਜ਼ ਵਿਖਾਵਾਂ। ਬੀਬੀ ਪਾਨੀ, ਸਤਸੰਗਤ ਧਨ ਹੈ ਇਹ ਬੀਬੀ ਪਾਨੀ, ਅੱਖਾਂ ਬੰਦ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਦੇ ਸਾਹਮਣੇ ਬੈਠੀ, ਕੀ ਤੱਕਦੀ ਹੈ? ਅੱਖਾਂ ਬੰਦ ਨੇ, ਕੀ ਤੱਕਦੀ ਹੈ? ਇੱਕ ਬਹੁਤ ਵੱਡੀ ਹਵੇਲੀ ਹੈ, ਉਸ ਹਵੇਲੀ ਦੇ ਅੰਦਰ ਇੱਕ ਪੱਠੀ ਤਪਦੀ, ਇਹ ਨਜ਼ਾਰਾ ਵੇਖ ਰਹੀ ਬੀਬੀ ਪਾਨੀ। ਕਈ ਮਣਾ ਮੋਈ ਲੱਕੜਾਂ ਉਸ ਭੱਠੀ ਵਿੱਚ ਪਾਈਆਂ ਗਈਆਂ, ਉਹਦੇ ਤੇ ਇੱਕ ਲੋਹੇ ਦੀ ਤਵੀ ਰੱਖੀ ਗਈ। ਲੋਕ ਤਾਂ ਸੁਪਨਾ ਦੇਖਦੇ ਨੇ, ਬੱਚੀ ਪਾਨੀ ਜਿਹਦੇ ਸਿਰ ਤੇ ਪਿਤਾ ਗੁਰ ਅਮਰਦਾਸ ਸਾਹਿਬ ਮਹਾਰਾਜ ਦਾ ਹੱਥ ਹੈ, ਕੀ ਦੇਖਦੀ ਹੈ? ਇੱਕ ਤਵੀ ਹੈ। ਤਵੀ ਤਪ ਗਈ, ਬੜਾ ਸੁੰਦਰ, ਇੱਕ ਮਨਮੋਹਣਾ, ਇੱਕ ਮਨਮੋਹਣੀ ਤਸਵੀਰ ਵਾਲਾ ਤਵੀ ਦੇ ਉੱਪਰ ਬੈਠ ਗਿਆ। ਬੀਬੀ ਪਾਨੀ ਚੌਂਕ ਪਈ, ਜਿਸ ਤਰ੍ਹਾਂ ਕੋਈ ਬੰਦਾ ਦਰਵ ਜਾਂਦਾ ਹੈ। ਅੱਖਾਂ ਖੋਲੀਆਂ, ਪਿਤਾ ਜੀ ਇਹ ਕੌਣ ਹੈ? ਮੈਂ ਤੱਕਿਆ ਕਿ ਬੜਾ ਕੋਮਲ ਸਰੀਰ, ਜਿਹੜਾ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਫੁੱਲਾਂ ਨਾਲੋਂ ਵੀ ਕੋਮਲ, ਫੁੱਲਾਂ ਦੀ ਸੇਜਾ ਤੇ ਵੀ ਬੈਠੇ। ਤੇ ਉਸ ਨੂੰ ਕੋਈ ਝਰੀਟ ਆ ਜਾਏ, ਇਹ ਕੌਣ ਹੈ? ਤਵੀ ਤੇ ਬਹਿਣ ਵਾਲਾ ਕੌਣ ਹੈ? ਤੇ ਧੰਨ ਗੁਰ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ, ਤੇਰਾ ਲਾਲ, ਜਿਸ ਨੂੰ ਤੂੰ ਝੋਲੀ ਵਿੱਚ ਪਾਇਆ ਹੋਇਆ, ਅਜੇ ਇੱਥੇ ਬਸ ਨਹੀਂ,
ਅਜੇ ਕੁਝ ਹੋਰ ਵੇਖ ਤੱਕਿਆ ਇੱਕ ਬਹੁਤ ਵੱਡਾ ਕਿਲਾ ਹੈ ਇੱਕ ਸੁੰਦਰ ਨੌਜਵਾਨ ਉਸ ਕਿਲੇ ਦੀ ਚਾਰ ਦੀਵਾਰੀ ਅੰਦਰ ਬੈਠਾ ਹੈ ਪਿਤਾ ਜੀ ਇਹ ਕੌਣ ਹੈ ਆਖਿਆ ਗਵਾਲੀਅਰ ਦੇ ਕਿਲੇ ਵਿੱਚ ਤੇਰਾ ਪੁੱਤਰ ਧੰਨ ਗੁਰ ਹਰਗੋਬਿੰਦ ਸਾਹਿਬ ਇਹ ਤੇਰਾ ਪੋਤਰਾ ਗਵਾਲੀਅਰ ਦੇ ਕਿਲੇ ਵਿੱਚ ਅਜੇ ਬਸ ਨਹੀਂ ਕੀ ਤੱਕਿਆ ਕਿ ਇੱਕ ਚੌਂਕ ਹੈ ਉਸ ਚੌਂਕ ਦੇ ਵਿੱਚ ਹਜ਼ਾਰਾਂ ਲੋਕ ਵੇਖ ਰਹੇ ਨੇ ਤੇ ਕੋਈ ਸਿਰ ਝੁਕਾ ਕੇ ਖੜਾ ਸੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਬੀਬੀ ਪਾਨੀ ਕਹਿਣ ਲੱਗੀ ਇਹ ਕੌਣ ਹੈ ਤੇ ਕਹਿੰਦੇ ਨੇ ਇਹ ਤੇਰਾ ਪੜਪੋਤਰਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਪਰ ਅਜੇ ਤੱਕ ਬੀਬੀ ਭਾਨੀ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਜ਼ਾਰਾ ਕੀ ਵੇਖ ਰਹੀ ਹਾਂ ਆਖਿਆ ਕੁਝ ਹੋਰ ਵੇਖ ਕਿਉਂਕਿ ਤੂੰ ਕਿਹਾ ਸੀ ਕਿ ਇਹ ਦਾਤ ਮੇਰੀ ਝੋਲੀ ਚ ਪਾ ਦਿਓ ਬੱਚੀ ਇਹ ਦਾਤ ਪਵਾਣੀ ਤਾਂ ਬੜੀ ਸੌਖੀ ਹੈ ਅਜੇ ਹੋਰ ਵੇਖ ਕੀ ਵੇਖਿਆ ਦੋ ਨੀਹਾਂ ਵਿੱਚ ਖੜੇ ਨੇ ਥੋੜੀ ਦੇਰ ਬਾਅਦ ਇੱਟਾਂ ਦੀ ਕੰਧ ਉੱਪਰ ਆ ਰਹੀ ਹੈ ਕਹਿਣ ਲੱਗੀ ਪਿਤਾ ਜੀ ਇਹ ਕੀ ਹੈ ਆਖਿਆ ਬੱਚੀਏ ਇਹ ਵੀ ਤਾਂ ਤੇਰੀ ਸੰਤਾਨ ਹੈ ਇਹ ਕੰਧਾਂ ਵਿੱਚ ਅਲੋਪ ਹੋ ਗਏ ਚਮਕੌਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਅਜੇ ਬਸ ਨਹੀਂ ਕੀ ਦੇਖਿਆ ਕਿ ਇੱਕ ਮਾਹੀ ਦੇ ਗੁਣ ਗਾਉਂਦਾ ਹੋਇਆ ਪੈਰਾਂ ਵਿੱਚ ਜੋੜਾ ਕੋਈ ਨਹੀਂ ਇੱਕ ਜੰਗਲ ਵਿੱਚ ਕੰਡਿਆਂ ਤੇ ਸੈਰ ਕਰ ਰਿਹਾ ਤਖਤ ਤੇ ਬਹਿਣ ਵਾਲਾ ਕੰਡਿਆਂ ਤੇ ਸੈਰ ਕਰ ਰਿਹਾ ਕੁਛ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਪੈਰਾਂ ਵਿੱਚ ਛਾਲੇ ਨੇ ਜਾਮਾ ਲੀਰੋ ਲੀਰ ਹੋ ਗਿਆ ਸੱਚੇ ਪਾਤਸ਼ਾਹ ਇਹ ਕੌਣ ਹੈ ਆਖਿਆ ਇਹ ਵੀ ਤੇਰੀ ਸੰਤਾਨ ਹੈ ਤੇ ਫਿਰ ਸਿਰ ਤੋਂ ਹੱਥ ਚੁੱਕ ਲਿਆ ਆਖਿਆ ਬੱਚੀਏ ਜਿਹੜਾ ਵੀ ਇਸ ਦਾਤ ਨੂੰ ਝੋਲੀ ਵਿੱਚ ਪਵਾਏਗਾ ਦਾਤ ਨੂੰ ਝੋਲੀ ਵਿੱਚ ਪਵਾਉਣ ਤੋਂ ਪਹਿਲਾਂ ਇਹ ਸਾਰੇ ਕਸ਼ਟ ਆਪਣੀ ਝੋਲੀ ਵਿੱਚ ਪਵਾਉਣੇ ਪੈਣਗੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਬੀਬੀ ਪਾਨੀ ਕਹਿਣ ਲੱਗੀ ਪਾਤਸ਼ਾਹ ਇਹ ਜਿਹੜੀ ਦਾਤ ਹੈ ਇਹ ਦਾਤ ਮੇਰੀ ਝੋਲੀ ਵਿੱਚ ਬਾਅਦ ਵਿੱਚ ਪਾਇਓ ਪਹਿਲਾਂ ਇਹ ਸਾਰੇ ਕਸ਼ਟ ਮੈਨੂੰ ਮਨਜ਼ੂਰ ਨੇ ਪਾ ਦਿਓ ਮੇਰੀ ਝੋਲੀ ਵਿੱਚ ਅੱਜ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ

ਸਾਡੇ ਲਈ ਤੇ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਠੰਡੀ ਲੱਸੀ ਪੀਣੀ ਹੈ, ਠੰਡਾ ਸ਼ਰਬਤ ਪੀਣਾ ਹੈ। ਤੇ ਆਪ ਹਜ਼ੂਰ ਨੇ ਤਵੀ ਤੇ ਆਸਣ ਲਾਇਆ ਹੋਇਆ। ਅੱਜ ਸਾਈਂ ਮੀਆਂ ਮੀਰ ਨੇ ਥੋੜਾ ਜਿਹਾ ਰੋਸ ਕੀਤਾ ਤੇ ਹਜ਼ੂਰ ਕਹਿੰਦੇ ਨੇ, ਇੱਕ ਜ਼ੁਲਮ ਭਾਵੇਂ ਜ਼ੁਲਮ ਕਰਦਾ ਹੋਵੇ, ਉਸ ਬਦਲੇ ਦੇਸ਼ ਦੁਖਾਈ ਦਾ ਨਹੀਂ। ਜ਼ੁਲਮ ਤਾਂ ਇੱਕ ਕਰ ਰਿਹਾ। ਆ ਪੜ੍ਹਦੇ ਹੋ ਨਾ ਤੁਸੀਂ ਸ੍ਰੀ ਸੁਖਮਨੀ ਸਾਹਿਬ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਆਖਿਆ ਹੈ,

ਜਦੋਂ ਕਿਤੇ ਪੜਿਆ ਕਰੂੰ ਨਾ ਸੁਖਮਨੀ ਸਾਹਿਬ, ਉਦੋਂ ਇਹ ਸੋਚ ਕੇ ਪੜਿਆ ਕਰੂੰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਣ ਰਹੇ ਨੇ।

ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਥਾਂ ਤੇ ਕੋਈ ਉਲਾਮਾ ਨਹੀਂ ਦਿੱਤਾ। ਕਹਿੰਦੇ ਨੇ ਕਿ ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਤੇ ਤਵੀ ਕਿਸ ਤਰ੍ਹਾਂ ਦੀ ਸੀ। ਅੰਗਾਰੋਂ ਕੀ ਮਾਨੋ ਤਪੀ ਲੋਹ ਪਰ ਹੀ, ਜੋ ਬੈਠੇ ਹੋਏ ਹੈ ਸਮਾਧੀ ਲਗਾਏ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਦੋਂ ਦੇਗ ਵਿੱਚ ਆਸਣ ਲਾਇਆ, ਹਜ਼ੂਰ ਕਹਿੰਦੇ ਨੇ ਚੰਦੋ ਤੈਨੂੰ ਪਤਾ ਹੈ ਇੱਕ ਗੱਲ ਦਾ, ਇੱਕ ਸੋਨੇ ਦਾ ਢੇਲਾ, ਇੱਕ ਸੋਨੇ ਦੀ ਡਲੀ ਕਿਸੇ ਪੁਰਸ਼ ਨੇ ਚਾਹਿਆ ਕਿ ਇਸ ਡਲੀ ਦੇ 100 ਟੁਕੜੇ ਕਰਦੇ ਹਾਂ, ਉਸਨੇ ਉਸ ਡਲੀ ਦੇ 100 ਟੁਕੜੇ ਕਰ ਦਿੱਤੇ। ਹਜ਼ੂਰ ਕਹਿੰਦੇ ਨੇ ਚੰਦੋ 100 ਟੁਕੜਿਆਂ ਤੋਂ ਬਾਅਦ ਇਹ ਦੱਸ ਉਸਦੀ ਕੀਮਤ ਕਿਤਨੀ ਘਟੇਗੀ। ਚੰਦੂ ਲਾਜਵਾਬ ਸੀ, ਕਿਵੇਂ ਦੱਸੇ ਇੱਕ ਡਲੀ ਦੇ 100 ਟੁਕੜੇ ਕਰ ਦਿੱਤੇ, ਟੁਕੜੇ ਸਾਹਮਣੇ ਪਏ ਨੇ, ਹੈ ਤਾਂ ਸੋਨਾ ਪਰ ਸੋਨੇ ਦੇ ਟੁਕੜੇ ਹੋ ਗਏ। ਇਹੋ ਹੀ ਤਾਂ ਪਾਵਨ ਸਰੀਰ, ਤਖਤ ਤੇ ਬਹਿਣ ਵਾਲਾ ਅੱਜ ਚਾਰੇ ਪਾਸੇ ਸਰੀਰ ਦੇ ਛਾਲੇ ਹੋ ਗਏ, ਟੁਕੜੇ ਹੋ ਗਏ ਸਰੀਰ ਦੇ, ਸੋਨੇ ਦੇ ਟੁਕੜੇ ਹੋ ਗਏ। ਚੰਦੂ ਚੁੱਪ ਹੈ। ਹਜ਼ੂਰ ਕਹਿੰਦੇ ਨੇ ਚੰਦੂ, ਜੇ ਕਿਸੇ ਸ਼ਰੀਫ ਨੂੰ ਮੁਸੀਬਤ ਵਿੱਚ ਪਾ ਦਿੱਤਾ ਜਾਏ, ਦੁੱਖਾਂ ਦੀਆਂ ਦੀਵਾਰਾਂ ਉਹਦੇ ਆਸੇ ਪਾਸੇ ਬਣਾ ਦਿੱਤੀਆਂ ਜਾਣ, ਉਹਦੀ ਸ਼ਰਾਫਤ ਕਿਤਨੀ ਕੁ ਘਟੇਗੀ। ਤਾਂ ਗੁਰਮੁਖ ਕਿਸੇ ਗੁਰਮੁਖ ਨੇ ਲਿਖਿਆ, ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ। ਕੀ ਹੋਇਆ ਜੇ ਤੂੰ ਤਵੀ ਤੇ ਬਿਠਾ ਲੈ, ਕੀ ਹੋਇਆ ਜੇ ਤੂੰ ਉਬਲਦੀ ਦੇਗ ਵਿੱਚ ਬਿਠਾ ਲੈ, ਕੀ ਹੋਇਆ ਜੇ ਤੂੰ ਸਿਰ ਤੇ ਰੇਤ ਪਾਈ, ਕੀ ਹੋਇਆ ਜੇ ਸਰੀਰ ਤੇ ਛਾਲੇ ਹੋ ਗਏ। ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ, ਕਰੋ ਸੋਨੇ ਕੇ 100 ਟੁਕੜੇ ਕੇ ਕੀਮਤ ਕਮ ਨਹੀਂ ਹੋਤੀ। ਭਲਾ ਕਦੇ ਸੋਨੇ ਦੀ ਵੀ ਕੀਮਤ ਘੱਟ ਹੋਈ? 100 ਟੁਕੜੇ ਨਹੀਂ, ਭਾਵੇਂ ਕੋਈ ਹਜ਼ਾਰਾਂ ਟੁਕੜੇ ਕਰ ਦੇਵੇ, ਕੀਮਤ ਨਹੀਂ ਘੱਟ ਹੁੰਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੀਆਂ ਮੀਰ ਜੀ, ਤੁਸੀਂ ਇਸ ਹਵੇਲੀ ਚੋਂ ਬਾਹਰ ਚਲੇ ਜਾਓ, ਕਿਉਂਕਿ ਸਾਕਾ ਬੜਾ ਦਰਦਨਾਕ ਹੈ, ਤੁਹਾਡੇ ਤੋਂ ਸਹਿਆ ਨਹੀਂ ਜਾਣਾ ਜਦੋਂ ਮੈਂ ਤਵੀ ਤੋਂ ਉੱਠ ਕੇ ਤੇ ਦੇਗ ਵਿੱਚ ਬੈਠਾਂਗਾ। ਮੀਆਂ ਮੀਰ ਜੀ ਕਹਿੰਦੇ ਨੇ ਪਾਤਸ਼ਾਹ, ਕਹਿਣ ਲੱਗਾ ਅਮੀਰੀ ਕੀ ਤੋ ਐਸੀ ਕੀ ਕਿ ਆਪਣਾ ਘਰ ਲੁਟਾ ਬੈਠੇ, ਫਕੀਰੀ ਕੀ ਤੋ ਐਸੀ ਕੀ ਤੇ ਤੇਰੇ ਦਰ ਪੇ ਆ ਬੈਠੇ। ਹੁਣ ਤਾਂ ਮੈਂ ਤੇਰੇ ਦਰ ਦਾ ਪੁਜਾਰੀ ਹਾਂ, ਭਾਵੇਂ ਤਵੀ ਤੇ ਬੈਠ ਭਾਵੇਂ ਦੇਗ ਵਿੱਚ ਬੈਠ, ਤੂੰ ਹੀ ਸੁਖ ਦੇਣ ਵਾਲਾ ਹੈ, ਤੂੰ ਹੀ ਦੁੱਖ ਦੇਣ ਵਾਲਾ। ਆਓ ਸਤਸੰਗ

is low. Low is low. Low is low.

बेनती कर रे भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन, और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुती प्रकाश दे दर्शन होए, तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो, क्योंकि हर एक मुसलमान पश्चिम वाल सजदा करके नमाज अदा करता है, ते आज तुसी पूर्व वाल क्यों सजदा कीता? तां भीखम शाह कहन लगा, जिस खुदावंद नूं मैं रोज पश्चिम वाल नमाज अदा करता सा, आज उसने पूर्व दे विच पटने शहर दे विच जन्म लिता है। सात सगत बोलो श्री। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तो फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नूं लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन, अपने मुरीदां नूं नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मैनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता जी। माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बार नहीं कढ़ना, किते नजर ना लग जावे किसे दी। भीखम शाह कहन लगा, मैं ता होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं ता इतनी दूरों चल के आया हां अपने मुरीदां दे नाल सिर्फ इस वास्ते के एक वरा मैनू गोबिंद राय जी दे दर्शन करा दे। सात सगत बोलो श्री। मामा कृपाल चंद, मामा कृपाल जी धन गुरु गोबिंद सिंह सच्चे पातशाह दे मामा सन, माता गुजरी दे भाई। कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां, क्योंकि तेरे मन विच जो प्यार है वो सच्चा प्यार लगदा है। मामा कृपाल जी गोबिंद राय जी नूं दुशाले विच लपेट के जदों लै के आए, दलीजां विच खलोते होए आख्या, इत्थों ही दर्शन कर लो, अजे गोबिंद राय जी नूं दलीज विचों बार कढ़न दी आग्या नहीं मिली। दुशाले विच लपेटे होए जदों गोबिंद राय जी दे सोहणे मुखड़े दे दर्शन कीते भीखम शाह ने, तां भीखम शाह ने आख्या, तू ओही हैं
ਜਿਸ ਨੂੰ ਮੈਂ ਰੋਜ਼ 5 ਵਾਰਾਂ ਨਮਾਜ਼ ਪੜ੍ਹ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਤਿ ਸਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣੀਆਂ। ਭੀਖਮ ਸ਼ਾਹ ਡੰਡੌਤ ਵਿੱਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ? ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ? ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿੱਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁੱਜੀਆਂ ਮੰਗਾਈਆਂ ਭੀਖਮ ਸ਼ਾਹ ਨੇ। ਇੱਕ ਮਿੱਟੀ ਦੀ ਕੁੱਜੀ ਵਿੱਚ ਮਿਸਰੀ ਪਾ ਕੇ ਸੱਜੇ ਹੱਥ ਵਿੱਚ ਰੱਖ ਲਈ, ਇੱਕ ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿੱਚ ਰੱਖ ਲਈ, ਔਰ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿੱਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿੱਚ ਸਨ ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿੱਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਤਿ ਸਗਤ ਬੋਲੋ ਸ੍ਰੀ। ਭੀਖਮ ਸ਼ਾਹ ਕਹਿਣ ਲੱਗਾ ਦੇਖਿਆ, ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ ਡੰਡੌਤ ਵਿੱਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ? ਆਓ ਅਸੀਂ

ਕੁਛ ਵੱਡੇ ਹੋਏ। 4-5 ਸਾਲ ਦੇ ਲਗਭਗ ਆਪ ਦੀ ਉਮਰ ਰੋਜ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਗੰਗਾ ਦੇ ਕਿਨਾਰੇ ਖੇਲਣੇ ਜਾਂਦੇ ਸਨ। ਇਸ ਗੰਗਾ ਦੇ ਘਾਟ ਤੇ ਸ਼ਿਵ ਦੱਤ ਪੰਡਿਤ ਨਾਮ ਕਰਕੇ ਇੱਕ ਪੰਡਿਤ ਤਪੱਸਿਆ ਕਰਿਆ ਕਰਦਾ ਸੀ। 70 ਸਾਲ ਦੀ ਜਿਸ ਦੀ ਉਮਰ ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਉਪਾਸ਼ਕ ਸੀ। ਰੋਜ ਮੂਰਤੀ ਸ਼੍ਰੀ ਰਾਮ ਚੰਦਰ ਜੀ ਦੀ ਅੱਗੇ ਰੱਖ ਕੇ ਪ੍ਰਸਾਦ ਅੱਗੇ ਰੱਖ ਕੇ ਅਰਦਾਸ ਕਰਦਾ ਸੀ, ਹੇ ਭਗਵਾਨ ਭੋਗ ਲਾਓ। ਔਰ ਇਸ ਸ਼ਿਵ ਦੱਤ ਪੰਡਿਤ ਨੂੰ ਇੱਕ ਵਾਰ ਆਪਣਾ ਦਰਸ਼ਨ ਦਿਓ ਪ੍ਰਭੂ, ਰੋਜ ਅਰਦਾਸ ਕਰੇ ਕਿ ਇਤਨੀ ਮੇਰੀ ਉਮਰ ਹੋ ਗਈ, ਹੁਣ ਮੈਂ ਬੁੱਢਾ ਹੋ ਚੱਲਿਆ ਹਾਂ, ਇੱਕ ਵਾਰ ਆਪਣਾ ਦਰਸ਼ਨ ਕਰਾ ਦਿਓ। ਕਿਤੇ ਐਸਾ ਨਾ ਹੋਵੇ ਕਿ ਤੇਰੇ ਦਰਸ਼ਨ ਕੀਤਿਆਂ ਬਗੈਰ ਹੀ ਇਸ ਦੇਹੀ ਵਿੱਚੋਂ ਪ੍ਰਾਣ ਨਿਕਲ ਜਾਣ। ਸਤਿ ਸਿਗਤ ਬੋਲੋ ਸ੍ਰੀ। ਔਰ ਫਿਰ ਮੈਨੂੰ ਆ ਤੇਰੇ ਦਰਸ਼ਨਾਂ ਵਾਸਤੇ ਫਿਰ ਜਨਮ ਲੈਣਾ ਪਵੇ, ਹੇ ਮੇਰੇ ਪ੍ਰਭੂ ਇੱਕ ਵਾਰ ਦਰਸ਼ਨ ਕਰਾਓ। ਤਾਂ ਅੱਜ ਜਦੋਂ ਅਰਦਾਸ ਕਰ ਰਿਹਾ ਹੈ, ਇਸ ਦੀ ਅਰਦਾਸ ਕਿਉਂਕਿ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਜਦੋਂ ਕੋਈ ਮਨ ਨਾਲ ਪ੍ਰੇਮ ਨਾਲ ਅਰਦਾਸ ਕਰਦਾ ਤਾਂ ਉਸਦੀ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ। ਗੋਬਿੰਦ ਰਾਏ ਜੀ ਖੇਡਦੇ ਹੋਏ ਆ ਗਏ ਤੇ ਪੰਡਿਤ ਸ਼ਿਵ ਦੱਤ ਨੂੰ ਵੇਖਿਆ ਕਿ ਬੇਨਤੀ ਕਰ ਰਿਹਾ, ਪ੍ਰਭੂ ਭੋਗ ਲਾਓ, ਪ੍ਰਸਾਦ ਅੱਗੇ ਰੱਖਿਆ, ਲੱਡੂਆਂ ਦਾ ਥਾਲ ਭਗਵਾਨ ਸ਼੍ਰੀ ਰਾਮ ਚੰਦਰ ਦੀ ਮੂਰਤੀ ਅੱਗੇ ਅਰਦਾਸ ਵਿੱਚ ਜੁੜਿਆ। ਤਾਂ ਹੀ ਗੋਬਿੰਦ ਰਾਏ ਜੀ ਨੇ ਆ ਕੇ ਥਾਲ ਵਿੱਚੋਂ ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਪੰਡਿਤ ਸ਼ਿਵ ਦੱਤ ਨੇ ਦੇਖਿਆ ਕਿ ਕੋਈ ਬਾਲਕ ਹੈ ਔਰ ਥਾਲ ਵਿੱਚੋਂ ਪ੍ਰਸਾਦ ਦਾ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਤਾਂ ਪੰਡਿਤ ਸ਼ਿਵ ਦੱਤ ਨੂੰ ਬੜਾ ਕ੍ਰੋਧ ਆਇਆ, ਕਹਿਣ ਲੱਗਾ ਤੂੰ ਕੌਣ ਹੈ ਔਰ ਮੇਰੀ ਪੂਜਾ ਵਿੱਚ ਵਿਘਨ ਪਾ ਰਹੇ ਹੈ, ਜਾ ਚਲਾ ਜਾ ਇੱਥੇ ਤੇ ਫਿਰ ਕੱਲ ਜਾਂ ਦੁਬਾਰਾ ਆ ਕੇ ਮੇਰੀ ਪੂਜਾ ਵਿੱਚ ਵਿਘਨ ਨਹੀਂ ਪਾਉਣਾ। ਸਾਹਿਬ ਜੀ ਚਲੇ ਗਏ ਬੱਚਿਆਂ ਨਾਲ ਖੇਡਦੇ ਹੋਏ ਗੋਬਿੰਦ ਰਾਏ ਜੀ ਅੱਗੇ। ਅਗਲੇ ਦਿਨ ਪੰਡਿਤ ਸ਼ਿਵ ਦੱਤ ਫਿਰ ਜਦੋਂ ਪੂਜਾ ਵਿੱਚ ਜੁੜਿਆ ਔਰ ਅਰਦਾਸ ਕੀਤੀ ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਖੇਲਦੇ ਹੋਏ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਸਤ ਸਗਤ ਬੋਲੋ ਸ੍ਰੀ। ਅੱਜ ਪੰਡਿਤ ਸ਼ਿਵ ਦੱਤ ਬੜੇ ਗੁੱਸੇ ਵਿੱਚ ਗੋਬਿੰਦ ਰਾਏ ਜੀ ਦੇ ਪਿੱਛੇ ਪਿੱਛੇ ਦੌੜਿਆ, ਪਕੜਨ ਵਾਸਤੇ ਅੱਗੇ ਅੱਗੇ ਗੋਬਿੰਦ ਰਾਏ ਜੀ, ਪਿੱਛੇ ਪਿੱਛੇ ਪੰਡਿਤ ਸ਼ਿਵ ਦੱਤ। ਗੋਬਿੰਦ ਰਾਏ ਜੀ ਦੌੜਦੇ ਹੋਏ ਮਾਤਾ ਗੁਜਰੀ ਦੀ ਗੋਦ ਵਿੱਚ ਜਾ ਬੈਠੇ, ਕਹਿਣ ਲੱਗੇ ਮਾਂ ਜੀ ਆ ਪੰਡਿਤ ਸਾਨੂੰ ਗੁੱਸਾ ਕਰਦਾ। ਤਾਂ ਹੀ ਪੰਡਿਤ ਸ਼ਿਵ ਦੱਤ ਵੀ ਆ ਪਹੁੰਚਿਆ, ਕਹਿਣ ਲੱਗਾ ਇਹ ਤੁਹਾਡਾ ਲਾਲ ਹੈ? ਹਾਂ ਮੇਰਾ ਲਾਲ ਹੈ। ਪੰਡਿਤ ਜੀ ਹੁਕਮ ਕਰੋ, ਕੀ ਗੱਲ ਹੈ? ਮਾਤਾ ਗੁਜਰੀ ਨੇ ਪੁੱਛਿਆ। ਤਾਂ ਕਹਿਣ ਲੱਗੇ ਅੱਜ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ, ਮੈਂ ਪ੍ਰਸਾਦ ਰੱਖਦਾ ਹਾਂ ਭਗਵਾਨ ਰਾਮ ਜੀ ਦੀ ਮੂਰਤੀ ਅੱਗੇ ਕਿ ਪ੍ਰਭੂ ਭੋਗ ਲਾਓ ਤੇ ਇਹ ਥਾਲ ਵਿੱਚੋਂ ਲੱਡੂ ਚੁੱਕੇ ਮੂੰਹ ਵਿੱਚ ਪਾ ਲੈਂਦਾ। ਤਾਂ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਜੀ ਅਸੀਂ ਤਾਂ ਇਹਦੀ ਭਗਤੀ ਵਿੱਚ ਕੋਈ ਵਿਘਨ ਨਹੀਂ ਪਾਉਂਦੇ, ਇਹ ਆਪ ਹੀ ਰੋਜ ਕਹਿੰਦਾ ਭੋਗ ਲਾਓ ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤ ਸਗਤ ਬੋਲੋ ਸ੍ਰੀ। ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ਼੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ, ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿੱਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਉਸੇ ਨਾਲ ਬੋਲ ਕੇ ਪੰਡਿਤ ਸ਼ਿਵ ਦੱਤ ਚਲਾ ਗਿਆ। 3ਜੇ ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿੱਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿੱਚੋਂ ਪਕੜ ਲਿਆ, ਆਖਿਆ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਹੇ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਚੱਟ ਆਪਣਾ ਰੂਪ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਤਿ ਸਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ਼੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ ਇਸ ਬਾਲਕ ਵਿੱਚੋਂ ਮੈਨੂੰ

ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਂ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ, ਜਿਤਨੀ ਵਿਚਾਰੇ ਦੀ ਵਿੱਤ ਸੀ, ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਤ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ਿਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖ਼ਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ। ਮੇਰੀ ਵੀ ਚੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿੱਚ ਤਾਂ 7 ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਬੇਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿੱਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ ਸਾਹਿਬ ਜੀ ਇਸੇ ਤੇ ਲਿਖ ਦਿਓ ਆਪਣੇ ਤੀਰ ਨਾਲ ਲਿਖ ਕੇ ਦਿਓ ਸਤ ਸੰਗਤ ਬੋਲੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ ਤੂੰ ਤਾਂ ਗੁਰੂ ਦਾ ਘੋੜਾ ਹੈ ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ ਘੋੜੇ ਨੇ ਆਖਿਆ ਸੁੰਭ ਹਿਲਾਇਆ ਆਖਿਆ ਠਹਿਰ ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆ ਵੇਖੇਗੀ ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ ਸਾਹਿਬ ਜੀ ਕਹਿਣ ਲੱਗੇ ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ ਕਹਿਣ ਲੱਗੀ ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ ਸਤ ਸੰਗਤ ਬੋਲੋ ਸ੍ਰੀ ਜ਼ਮੀਨਾਂ ਜਾਇਦਾਦਾਂ ਬਹੁਤ ਹਨ ਲੋੜ ਹੀ ਸੱਤਾਂ ਦੀ ਸੀ ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ